ਸਾਧ ਕਾਲੜੇ ਕੀ ਵਾਰ ਸਲੋਕ ਮਹੱਲਾ

ಹರಿ ಕೃಪಾ ನಿಜ ನೀರೇ ನಿಜ ಹೇಳಲ್ಲ ರೇ ನಿಜ ಹೇಳಲ್ಲ ರೇ ನಿಜ.

ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਭਿੰਨ ਭਿੰਨ ਸਭ ਹੋ ਕਰ ਜਾਨਾ ਏਕ ਰੂਪ ਕਿਨ ਹੋ ਪਹਿਚਾਨਾ ਜਿਨ ਜਾਨਾ ਤਿਨ ਹੀ ਸਿੱਧ ਪਾਈ ਤਿਨ ਸਮਝੇ ਸਿੱਧ ਹਾਥ ਨਾ ਨਾਨਕ ਅੰਗਦ ਕੋ ਬਪ ਧਰਾ ਧਰਮ ਪ੍ਰਚੁਰ ਇਹ ਜਗ ਮੋਂ ਕਰਾ ਅਮਰਦਾਸ ਪੁਨ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਜਗ ਵਰਦਾਨ ਸਵਾ ਉਹ ਆਵਾ ਰਾਮਦਾਸ ਤਮ ਗੁਰੂ ਵਿੱਚੇ ਪੂਰਬ ਦੇਵਣਾ ਇਸ ਦੀ ਵਸਤ ਕਿਸੇ ਘਰ ਆਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਜੰਤੋ ਮੁਨ ਧਿਆਨ ਧਰੇ ਫਿਰਤ ਸਕਲ ਜੁਗ ਕਬਹੂ ਕੋ ਪਾਵੇ ਆਤਮ ਪ੍ਰਗਾਸ਼ ਕੋ

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਨ੍ਹਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਤਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਮਸਕਾਰ ਜਿਨ ਸਤਿਗੁਰ ਪੁਰਖ

ਕਰਦੀ ਧਰਮ ਦੇ ਤਾਂ ਦਾ ਕਰਦੀ ਦੇ ਮੰਦਿਰ ਨਾ ਜਾਗਰਤੀ ਧਰਮ ਸਿਰ ਤਾਂ ਦਾ ਕਰਦੀ ਦੇ ਮੰਦਿਰ ਨਾ ਜਾਗਰਤੀ ਬ੍ਰਿਕ ਤੇ ਬੰਦਾ ਕਰਦੀ ਤੋਂ

ਉਹ ਮੇਰਾ ਭਾਵ ਕਹਿਣ ਦਾ ਹੈ ਕਿ ਜਿਹੜੇ ਪ੍ਰਚਲਿਤ ਸ਼ਬਦ ਨੇ ਉਹ ਤਾਂ ਆਪਾਂ ਪੜ੍ਹ ਲੈਂਦੇ ਹਾਂ, ਤੇ ਜਿਹੜੇ ਔਖੇ ਸ਼ਬਦ ਨੇ ਉਹ ਵੀ ਰਾਜੀ ਸਿੰਘਾਂ ਨੂੰ ਪੜ੍ਹਨੇ ਚਾਹੀਦੇ ਨੇ। ਹਾਂਜੀ, ਤੇ ਰਾਜੀ ਸਿੰਘਾਂ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ, ਸੰਗਤਾਂ ਨੂੰ ਸ਼ਰਵਣ ਕਰਨਾ ਚਾਹੀਦਾ, ਰਾਜੀ ਸਿੰਘਾਂ ਨੂੰ ਗਾਇਨ ਕਰਨਾ ਚਾਹੀਦਾ। ਆਨੰਦ ਸਾਹਿਬ ਜਿਹੜਾ ਹੈ ਉਹ ਮਰਯਾਦਾ ਕਿਵੇਂ ਪੜ੍ਹਨ ਦੀ, ਇਹ ਜੋਟੀਆਂ ਦੀ ਧਾਰਨਾ ਪੜ੍ਹ ਲੈਂਦੇ ਹਾਂ ਨਾ, ਇਹ ਮਰਯਾਦਾ ਨਹੀਂ। ਮਰਯਾਦਾ ਹੈ ਰਾਗ ਰਾਮਕਲੀ ਦੇ ਵਿੱਚ ਔਰ ਤਿੰਨ ਘਰ ਦੇ ਵਿੱਚ ਪੜ੍ਹਨਾ, ਘਰ ਤੀਜਾ ਰਾਮਕਲੀ, ਤੋ ਉਸ ਦਾ ਸਰੂਪ ਸ਼ਰਵਣ ਕਰੋ ਜਿਵੇਂ ਸਾਹਿਬ ਆਪ ਅਨੰਦ ਸਾਹਿਬ ਪੜ੍ਹ ਦਿੰਦੇ ਸੀ ਰਾਮਕਲੀ ਰਾਗ।

0: चंदू भया मेरी
1: चंदू भया
0: मनोवती आवाज़ अगर तन बरवा

0: ਨਾਲ
1: ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

राग कामड़े की वार श्लोक महल्ला।

Are you something ready? ਤੰਗੂਰਨ ਸਤਿ ਸ੍ਰੀ ਅਕਾਲ ਪਾਤਸ਼ਾਹ ਜੀ ਦੀ ਆਗੋ ਸ਼੍ਰੀ ਰਾਮਤ ਵਿੱਚ ਬੈਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਨਟ ਨਾਰਾਇਣ ਮਹੱਲਾ ਚੌਥਾ। ਆਪਣੇ ਤੌਰ ਤੇ ਬੜਾ ਔਖਾ ਰਾਗ ਹੈ, ਪਰ ਤੁਹਾਡੇ ਗੁਰਮੁਖਾਂ ਦੀ ਕਿਰਪਾ ਨਾਲ ਇੰਸਪੀਰੇਸ਼ਨ ਨਾਲ ਗਾ ਹੋ ਜਾਏਗਾ। ਔਰ ਨਾਲ ਹੀ ਨਾਲ ਤੁਸੀਂ ਵੀ ਸੁਖੀ ਹੋਣੀ ਹੈ, ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਤੁਮਾਰੇ ਗਾਉਣੀ ਹੈ, ਤੁਮਾਰੇ ਗਾਉਣੀ ਹੈ। ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ, ਰਾਗ ਵੀ ਔਖਾ ਤੇ ਤਾਲ ਵੀ ਔਖੀ ਹੈ। ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਮ ਕਰਨ ਵਾਲੇ ਔਰ ਤੁਹਾਨੂੰ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਅਰਦਾਸ ਕਰਦੇ। ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ, ਅੱਗੇ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ 8 ਦਿਨ ਹੀ ਚੱਲਦਾ ਹੁੰਦਾ ਸੀਗਾ। ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ, ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਵਰਸਦੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਜੀ 9 ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ। ਸਤਿਗੁਰੂ ਦੇ ਦਰੋਂ ਕਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ, ਰਾਮਤਾਂ ਕਰੇ ਤਾਂ ਕਿ ਇਹ ਸ਼ਬਦ ਇਸ ਤਰ੍ਹਾਂ ਗਾਇਆ ਜਾ ਸਕੇ। ਪਰ ਪੇਸ਼ਕਰ ਮੈਂ ਸਾਰੇ ਸੰਤ ਨੂੰ ਖੇਤਰ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਜਾ ਜੀ ਭਰਪੂਰ ਤੌਰ ਤੇ ਉਚਾਰੋ, ਵਾਹਿਗੁਰੂ ਜੀ ਕਾ ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਇੱਦਾਂ ਹੀ ਬੇਨਤੀ ਹੈ ਸਾਧ ਸੰਗਤ ਜੀ, ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਟ ਨਾਰਾਇਣ ਤੁਮਾਰ ਅੰਦਰ ਜੀ।

0: ਫਿਰ ਇੰਸਪੀਰੇਸ਼ਨ ਬਖਸ਼ੋ ਸਤਿਸੰਗ ਵਿਚਾਰੋ। ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇਹ ਬੰਦ ਬੋਲ ਵਜਾਇਆ ਪਰ ਮੈਂ ਵੀਰ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਇਹ ਵਜਾ ਕੇ ਤਾਂ ਕਿ ਕੰਸੈਂਟਰੇਟ ਹੋ ਜਾਈਏ। ਮੈਂ ਵੈਸੇ ਆ ਗਿਆ ਮੰਗੀ ਸੀ ਭਾਈ ਤੁਮਾਰ ਰਹਿਣ ਜੋ ਹੋਰ ਚਾਪਤਾ ਲਗਾ ਲੈਂਦੇ ਆ ਹੋਰ ਕੁਛ ਲਗਾ ਲੈਂਦੇ ਆ ਕਹਿੰਦੇ ਨੇ ਇਸੇ ਤਰ੍ਹਾਂ ਇੱਕ ਵਾਰੀ ਇਹ ਚੱਕਰ ਬੰਦ ਬੋਲਦਾ ਤੇ ਉਸ ਤੋਂ ਬਾਅਦ ਫਿਰ ਦੌੜ ਜਿਹੜੀ ਖੁੱਲ੍ਹੇ ਬੋਲਾਂ ਵਾਲੀ ਹੁੰਦੀ ਉਹ ਚਲੇ ਸ਼ਬਦ ਹੈ ਜੀ।

ਬੈਰਾੜੀ ਰਾਗ ਅਸਾਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ ਹਰਜਨ ਰਾਮ ਨਾਮ ਗੁਣ ਗਾਵੈ।

0: ਕਰਮ ਕਮਾਲ
1: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਕਿਤ ਸੰਜਮ ਤੋਤਾ ਜਾਏ ਮਨ ਤੋ

Thank you.

0: ਜਿਨ੍ਹਾਂ ਦਿਸੰਦਿਆਂ ਦੁਰਮਤ ਵੰਜੇ ਮਿੱਤਰ ਅਸਾਡੇ ਸੇ ਉਠਣੇ ਦੀ ਜਗ ਸਮਾਇਆ ਜਨ ਨਾਨਕ ਬਿਰਲੇ ਗੁਰਮੁਖ ਪਿਆਰੇ
1: ਪਾਈ ਰੇ ਇਸ ਮਨ ਕੋ ਸਮਝਾਏ ਪਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਪਿਆਏ ਪਾਈ ਰੇ ਇਸ

ਰਹਿਤ ਬਿਨਾ ਸੁਖ ਕਮੂ ਨਾ ਲੈ ਤੇ ਰਹਿਤ ਸੋ ਦ੍ਰਿੜ ਕਰ ਭਾਈ ਰੇ ਇਸ ਮਨ ਕੋ ਸਮਝਾਏ ਭਾਈ ਰੇ।

Gracias.

ਚਾਰ ਅੰਮ੍ਰਿਤ ਘਟ ਮਾਹੀ ਜਿਸ ਜਲ ਨੇ

ಹರಿದ ಗುರು ಮೇಲೆ.

ਮਜ਼ਦੂਰ ਨੇ ਬਾਹੋਂ ਫੜ ਕੇ ਜ਼ਹਿਰਾ ਗੁੱਸੇ ਵਿੱਚ ਝੰਜੋੜਿਆ ਤੇ ਧੂ ਕੇ ਤੰਬੂ ਦੇ ਅੰਦਰ ਲੈ ਗਏ। ਤਲਵਾਰ ਦੀ ਸੱਟ ਤੇ ਡਿੱਗਦੇ ਧੜ ਦੀ ਆਵਾਜ਼ ਬਾਹਰ ਸੁਣੀ ਗਈ। ਪਲ ਪਿੱਛੋਂ ਲਹੂ ਦੀਆਂ ਧਾਰਾਂ ਵੀ ਤੰਬੂ ਤੋਂ ਬਾਹਰ ਵਗ ਆਈਆਂ। ਵੇਖਣ ਵਾਲਿਆਂ ਦੇ ਹੌਸਲੇ ਟੁੱਟ ਗਏ। ਸਾਰੇ ਪੰਡਾਲ ਵਿੱਚ ਤਰਥੱਲੀ ਮਚ ਗਈ। ਅੰਦਰ ਚੱਲੀ ਤੇਗ ਤੇ ਦਿਲ ਬਾਹਰ ਹੱਲੇ। ਤੰਬੂ ਵਿੱਚੋਂ ਲਹੂ ਦੇ ਪਰ ਨਾਲੇ ਚੱਲੇ। ਵੇਖਣ ਲੱਗੇ ਸੰਗਤੀ ਇੱਕ ਦੂਜੇ ਵੱਲੇ। ਸੋਚਣ ਪੈ ਗਏ ਗੁਰੂ ਜੀ ਅੱਜ ਰਾਹ ਅਵੱਲੇ। ਕਈਆਂ ਉੱਠ ਦੀਵਾਨ ਚੋਂ ਰਾਹ ਘਰ ਦੇ ਮੱਲੇ। ਪੂਰਾ ਉਤਰੇ ਵਿਰਲਾ ਹੀ ਕੋਈ ਸਿਦਕ ਦੇ ਪੱਲੇ। ਅਜੇ ਦਰਸ਼ਕ ਦਇਆ ਰਾਮ ਦੇ ਅਫਸੋਸ ਵਿੱਚ ਹੀ ਡੁੱਬੇ ਬੈਠੇ ਸਨ ਜਾਂ ਕਲਗੀਧਰ ਜੀ ਫਿਰ ਸਟੇਜ ਤੇ ਆ ਗਏ। ਤਲਵਾਰ ਵਿੱਚੋਂ ਅਜੇ ਤੱਕ ਲਹੂ ਦੀਆਂ ਬੂੰਦਾਂ ਟਪਕ ਰਹੀਆਂ ਸਨ। ਇਹ ਨਜ਼ਾਰਾ ਵੇਖ ਕੇ ਕਈ ਡਰਦੇ ਮਾਰੇ ਉੱਠ ਨਸੇ। ਹਜ਼ੂਰ ਨੇ ਗਰਜ ਕੇ ਕਿਹਾ, ਠਹਿਰੋ, ਮੈਨੂੰ ਅਜੇ ਇੱਕ ਹੋਰ ਚੀਜ਼ ਦੀ ਲੋੜ ਹੈ। ਹੈ ਕੋਈ ਸ਼ਰਧਾਲੂ ਆਪਣਾ ਸਿਰ ਭੇਟ ਕਰਨ ਵਾਲਾ? ਇਸ ਵਾਰ ਦਿੱਲੀ ਦਾ ਜੱਟ ਧਰਮਦਾਸ ਉੱਠਿਆ। ਗੁਰੂ ਜੀ ਨੇ ਉਸ ਦਾ ਵੀ ਸਿਰ ਕਲਮ ਕਰ ਦਿੱਤਾ। ਇਹ ਕਾਰਾ ਵੇਖ ਕੇ ਸੰਗਤਾਂ ਵਿੱਚ ਹਾਹਾਕਾਰ ਮਚ ਗਈ। ਬਹੁਤ ਸਾਰੇ ਲੋਕ ਵਾਹਦਾਹੀ ਨਸ ਉੱਠੇ। ਵਧੇਰੇ ਡਰ ਤਾਂ ਇਹ ਸੀ ਕਿ ਜੇ ਗੁਰੂ ਮਹਾਰਾਜ ਬਾਹਰ ਆ ਗਏ ਤਾਂ ਉਹਨਾਂ ਸਾਹਮਣੇ ਨੱਸਣ ਵੀ ਨਹੀਂ ਦੇਣਾ। ਸੋ ਹਜ਼ੂਰ ਦੇ ਆਉਂਦਿਆਂ ਤੱਕ ਚੋਖਾ ਪੰਡਾਲ ਵਿਹਲਾ ਹੋ ਚੁੱਕਿਆ ਸੀ। ਲਹੂ ਭਰੀ ਤਲਵਾਰ ਲੈ ਕੇ ਮਹਾਰਾਜ ਫਿਰ ਸਟੇਜ ਤੇ ਆ ਖਲੋਤੇ ਤੇ ਗਰਜਵੀਂ ਆਵਾਜ਼ ਵਿੱਚ, ਹੇ

ਹੁਣ ਤਾਂ ਬੈਠੀ ਸੰਗਤ ਵਿੱਚ ਮਹਾਰਾਜ ਦੇ ਚਿਹਰੇ ਵੱਲ ਤੱਕਣ ਦੀ ਹਿੰਮਤ ਵੀ ਨਹੀਂ ਸੀ ਰਹੀ। ਵੱਡੇ ਵੱਡੇ ਸਿਦਕਿਆਂ ਦੇ ਸਿਦਕ ਵੀ ਖਤਰੇ ਵਿੱਚ ਪੈ ਗਏ ਸਨ। ਇਹ ਗੱਲ ਵੀ ਪੱਕੀ ਸੀ ਕਿ ਗੁਰੂ ਜੀ ਨੇ ਸਿਰ ਲਏ ਬਗੈਰ ਨਹੀਂ ਪਰਤਣਾ, ਪਰ ਸਿਰ ਦੇਵੇ ਕੌਣ? ਫਿਰ ਵੀ ਇੱਕ ਸਿਦਕੀ ਸਿੱਖ ਉੱਠ ਖਲੋਤਾ, ਜਿਸ ਦਾ ਨਾਂ ਸੀ ਭਾਈ ਮੋਹਕਮ ਚੰਦ। ਗੁਰੂ ਜੀ ਨੇ ਉਹੀ ਵਰਤਾਓ ਭਾਈ ਮੋਹਕਮ ਚੰਦ ਨਾਲ ਕੀਤਾ ਜੋ ਪਹਿਲਿਆਂ ਦੋਹਾਂ ਨਾਲ ਹੋਇਆ ਸੀ। ਗੁਰੂ ਸਾਹਿਬ ਫਿਰ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਚੀਜ਼ ਦੀ ਮੰਗ ਕੀਤੀ, ਤਾਂ ਵਾਰੀ ਵਾਰੀ ਨਾਲ ਭਾਈ ਸਾਹਿਬ ਚੰਦ ਅਤੇ ਭਾਈ ਹਿੰਮਤ ਰਾਏ ਜੀ ਨੇ ਉੱਠ ਕੇ ਆਪਣੇ ਆਪਣੇ ਸੀਸ ਗੁਰੂ ਮਹਾਰਾਜ ਜੀ ਨੂੰ ਭੇਟ ਕੀਤੇ। ਹਜ਼ੂਰ ਨੇ ਇਹਨਾਂ ਦੇ ਸੀਸ ਵੀ ਕਲਮ ਕਰ ਦਿੱਤੇ, ਪਰ ਇਸ ਵਾਰੀ ਗੁਰੂ ਮਹਾਰਾਜ ਛੇਤੀ ਛੇਤੀ ਤੰਬੂ ਤੋਂ ਵਾਪਸ ਬਾਹਰ ਨਾ ਆਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਸਿੱਖਾਂ ਨੂੰ ਫਿਰ ਸੁਰਜੀਤ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਬਣਾ ਦਿੱਤਾ ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਜੋ ਉਪਦੇਸ਼ ਦਿੱਤਾ, ਉਸ ਉਪਦੇਸ਼ ਨੂੰ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ ਵਿੱਚ ਹੈ।

ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਦੀ ਸਿੱਧ ਸਲਾਹ ਉਹਦੀ ਕੀਰਤੀ ਭਗਵਾਨ ਦੀ ਉਸਤਤ ਵਿੱਚ ਕਹਿੰਦੇ ਨੇ ਨਾਰਦ ਭਗਵਾਨ ਵੀ ਹਰ ਵੇਲੇ ਵੀਣਾ ਹੱਥ ਵਿੱਚ ਲੈ ਕੇ ਉਸਤਤ ਕਰਦੇ ਹੋਏ ਕੀਰਤਨ ਹੀ ਕਰਦੇ ਰਹਿੰਦੇ ਸਨ। ਤੋ ਗੁਰੂ ਘਰ ਦੇ ਵਿੱਚ ਕੀਰਤਨ ਦੀ ਬੜੀ ਮਹਾਨਤਾ ਹੈ। ਕੀਰਤਨ ਜੋ ਗੁਰਸਿੱਖਾਂ ਦਾ ਆਧਾਰ ਹੈ, ਗੁਰਸਿੱਖਾਂ ਦੀ ਜਾਨ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖ, ਗੁਰੂ ਅਤੇ ਗੁਰੂ ਕੇ ਕੀਰਤਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਜੀਵਨ ਹੈ ਗੁਰੂ ਕੇ ਸਿੱਖ ਦਾ। ਕੀਰਤਨ ਸਿਮਰਨ ਵੀ ਇੱਕ ਭਗਤੀ ਹੈ, ਸੇਵਾ ਵੀ ਇੱਕ ਭਗਤੀ ਹੈ। ਨੌ ਭਗਤੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ। ਤੋ ਗੁਰੂ ਰਾਮਦਾਸ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਕਹਿ ਰਹੇ ਨੇ, ਮੈਨੂੰ ਮੇਰੇ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਹਰੀ ਨਾਮ ਦੱਸਿਆ ਹੈ ਤੇ ਮੈਂ ਉਸ ਕੀਰਤੀ ਦੇ ਵਿੱਚ ਹੀ ਹਰ ਵੇਲੇ ਲੀਨ ਰਹਿੰਦਾ ਹਾਂ। ਔਰ ਇਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਚੰਗੇ ਭਾਗ ਹੋਣ, ਜਿਨ੍ਹਾਂ ਦੇ ਉੱਤਮ ਭਾਗ

ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਹਜ਼ੂਰ ਨੇ ਇਤਨੀ ਮਿਹਰ ਕੀਤੀ ਹੈ ਗੁਰਸਿੱਖਾਂ ਤੇ, ਇਤਨਾ ਮਾਣ ਬਖਸ਼ਿਆ ਹੈ ਗੁਰਸਿੱਖਾਂ ਨੂੰ। ਇੱਕ ਵੇਰ ਦਾ ਜ਼ਿਕਰ ਹੈ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਸੱਤਾ ਤੇ ਬਲਵਨ ਉਹਨਾਂ ਦਾ ਜ਼ਿਕਰ ਆਉਂਦਾ ਹੈ। ਇੱਕ ਵੇਰ ਕਿਸੇ ਕਾਰਨ ਇਹ ਰੁੱਸ ਗਏ, ਗੁੱਸੇ ਹੋ ਕੇ ਘਰ ਬੈਠ ਗਏ, ਦੱਸਿਆ ਕੋਈ ਨਾ, ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋਇਆ, ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਸੰਗਤਾਂ ਬੈਠੀਆਂ ਉਡੀਕ ਪਈਆਂ ਕਰਦੀਆਂ ਤੇ ਗੁਰੂ ਪੰਚਮ ਪਾਤਸ਼ਾਹ ਆਪ ਇੰਤਜ਼ਾਰ ਪਏ ਕਰਨ ਕਿ ਕਿਸ ਵੇਲੇ ਉਹ ਗੁਰੂ ਕੇ ਕੀਰਤਨੀ ਆਉਣ ਤੇ ਕੀਰਤਨ ਸੁਣਾ ਕੇ ਤ੍ਰਿਪਤ ਕਰਨ। ਪਰ ਜਦੋਂ ਵੇਖਿਆ ਸੱਤਾ ਬਲਵੰਡ ਨਾ ਆਏ, ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਬੁਲਾ ਕੇ ਲਿਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ, ਪਰ ਇਹ ਆਉਣ ਵਾਸਤੇ ਤਿਆਰ ਨਾ ਹੋਏ, ਇਨਕਾਰ ਕਰ ਦਿੱਤਾ, ਅਸਾਂ ਕੀਰਤਨ ਵਾਸਤੇ ਨਹੀਂ ਜਾਣਾ। ਉਸ ਤੋਂ ਬਾਅਦ ਬਾਬੇ ਬੁੱਢੇ ਨੂੰ ਭੇਜਿਆ, ਉਹਨਾਂ ਨੇ ਵੀ ਜਾ ਕੇ ਤਰਲੇ ਕੀਤੇ, ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ, ਸੰਗਤਾਂ ਇੰਤਜ਼ਾਰ ਪਈ ਕਰਦੀਆਂ ਨੇ, ਕੀਰਤਨ ਵਾਸਤੇ ਚਲੋ। ਪਰ ਅੱਗੋਂ ਬੋਲ ਕਬੋਲ ਬੋਲੇ, ਆਖਣ ਲੱਗੇ ਅਸਾਂ ਨਹੀਂ ਜਾਣਾ। ਵਾਪਸ ਆ ਗਏ ਭਾਈ ਗੁਰਦਾਸ, ਗਏ ਹੋਰ ਪਤਵੰਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭੇਜਿਆ, ਪਰ ਇਤਨਾ ਇਹਨਾਂ ਨੂੰ ਅਹੰਕਾਰ ਆ ਗਿਆ ਕਿ ਇਹ ਉੱਠ ਕੇ ਤੁਰ ਨਾ ਸਕੇ। ਕਹਿਣ ਲੱਗੇ ਅਸਾਂ ਨਹੀਂ ਹੋ ਜਾਣਾ, ਅਸੀਂ ਅੱਜ ਤੋਂ ਬਾਅਦ ਗੁਰੂ ਅਰਜਨ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਵਾਪਸ ਆ ਗਏ, ਆ ਕੇ ਸਾਰੀ ਬਿਰਥਾ ਦੱਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਆਪ ਉੱਠ ਕੇ ਤੁਰ ਪਏ। ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਉਹ ਤੇ ਅਹੰਕਾਰੇ ਗਏ ਨੇ, ਕੋਈ ਬੋਲ ਕਬੋਲ ਨਾ ਬੋਲ ਦੇਣ, ਇਸ ਵਾਸਤੇ ਤੁਸੀਂ ਨਾ ਜਾਓ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਨਾ ਭਾਈ, ਮੇਰੇ ਗੁਰੂ ਕਾ ਕੀਰਤਨ ਸੁਣਾਉਣ ਵਾਲੇ ਨੇ, ਮੈਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦਾ। ਤੁਰ ਪਏ। ਔਰ ਜ਼ਿਕਰ ਇਹ ਵੀ ਆਉਂਦਾ ਕਿ ਆਪ ਨੰਗੇ ਪੈਰੀ ਗਏ ਉਹਨਾਂ ਸੱਤਾ ਤੇ ਬਲਵੰਡ ਦੇ ਘਰ, ਜਾ ਕੇ ਪੁਕਾਰ ਕੀਤੀ, ਜਾ ਕੇ ਬੇਨਤੀ ਕੀਤੀ, ਓਏ ਸੱਤਾ ਤੇ ਬਲਵੰਡ, ਚਲੋ ਗੁਰੂ ਕਾ ਕੀਰਤਨ ਸੁਣਾ। ਸੰਗਤਾਂ ਉਡੀਕਦੀਆਂ ਨੇ, ਕਿਉਂਕਿ ਕੀਰਤਨ ਗੁਰਸਿੱਖ ਦਾ ਆਧਾਰ ਹੈ। ਇਹ ਕੀਰਤਨ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਸੱਤਾ ਬਲਵੰਡ ਕਹਿੰਦੇ ਨੇ ਅਸਾਂ ਤੇਰੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਹੋਰ ਨੂੰ ਸੱਦ ਲੈ। ਹਜ਼ੂਰ ਨੇ ਆਖਿਆ, ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ, ਤੁਹਾਡੀਆਂ ਸਾਰੀਆਂ ਮੁਰੀਦਾਂ ਮੁਰਾਦਾਂ ਪੂਰੀਆਂ ਹੋਣਗੀਆਂ। ਇੱਕ ਵੇਰ

ਇਹ ਵਡਿਆਈ ਦਿੱਤੀ ਕਿ ਹਰ ਗੁਰੂ ਕਾ ਸਿੱਖ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਕਰੇ। ਔਰ ਜੋ ਸ਼ਰਧਾ ਨਾਲ ਪਿਆਰ ਨਾਲ ਗੁਰੂ ਕਾ ਕੀਰਤਨ ਕਰਦਾ ਵਾਹਿਗੁਰੂ ਦੀ ਸਿਫਤ ਸਾਲਾਂ ਵਿੱਚ ਜੁੜਦਾ ਹੈ ਉਸਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਆਪ ਪਏ ਉਚਾਰਨ

ਸਹਿਨ ਸ਼ਕਤੀ ਜਿਸ ਵਿੱਚ ਇਹ ਵਸਤੂਆਂ ਆ ਗਈਆਂ, ਜਿਸ ਵਿੱਚ ਇਹ ਤਾਕਤ ਆ ਗਈ, ਉਹ ਦੁਨੀਆਂ ਤੋਂ ਹੀ ਵਿਲੱਖਣ ਹੈ। ਉਹਦੀ ਮਹਿਮਾ ਅਪਰੰਪਾਰ।

ਉਹਦੇ ਸਾਹਮਣੇ ਵੱਡੇ ਵੱਡੇ ਭਾਂਬੜ ਉਹ ਵੀ ਸ਼ਾਂਤ ਹੋ ਗਏ। ਦੁਨੀਆਂ ਦੇ ਇਤਿਹਾਸ ਵਿੱਚ ਇੱਕੋ ਇੱਕ ਮਿਸਾਲ ਮਿਲਦੀ ਹੈ। ਇਸ ਤੋਂ ਪਹਿਲਾਂ ਜੇ ਹੁਕਮ ਹੋਇਆ ਇੱਕ ਰਹਿਬਰ ਨੂੰ, ਇੱਕ ਪੈਗੰਬਰ ਨੂੰ ਅੰਗਿਆਰਿਆਂ ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਣਾਂ ਵਿੱਚ, ਹੇ ਪ੍ਰਮਾਤਮਾ ਇਹ ਅੰਗਾਰੇ, ਇਹਨਾਂ ਤੇ ਮੈਂ ਚੱਲਾਂਗਾ ਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ।

ਇੱਥੇ ਹੀ ਬਸ ਨਹੀਂ, ਖੰਬਾ ਤਪਾ ਕੇ ਲਾਲ ਕੀਤਾ ਹੈ ਅੱਗ ਨਾਲ। ਹੁਕਮ ਹੋਇਆ ਹਰਨਾਕਸ਼ ਦਾ ਪ੍ਰਹਿਲਾਦ ਨੂੰ, ਇਸ ਖੰਬੇ ਨੂੰ ਗਲਵਕੜੀ ਪਾ, ਮੈਂ ਵੇਖਦਾ ਤੇਰਾ ਪ੍ਰਮਾਤਮਾ, ਤੇਰਾ ਪਰਮੇਸ਼ਵਰ, ਤੇਰਾ ਰਾਮ ਤੈਨੂੰ ਕਿਵੇਂ ਬਚਾਉਣ ਵਾਸਤੇ ਆਉਂਦਾ। ਜਦੋਂ ਪ੍ਰਹਿਲਾਦ ਅੱਗੇ ਵਧਿਆ ਖੰਬੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਬੇ ਦੇ ਵਿੱਚੋਂ ਸੇਕ ਆਇਆ, ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ, ਜੇ ਮੈਂ ਇਸ ਖੰਬੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ ਸੁਣਨ ਵਿੱਚ ਆਉਂਦੀ ਹੈ ਕਿ ਜਾ ਨੀਂਜ ਲਾ ਕੇ ਵੇਖਿਆ ਪ੍ਰਹਿਲਾਦ ਨੇ ਉਸ ਖੰਬੇ ਦੇ ਉੱਤੇ ਤਾਂ ਕੀ ਵੇਖਦਾ ਹੈ ਕਿ ਇੱਕ ਕੀੜੀ ਤੁਰੀ ਆਉਂਦੀ ਹੈ। ਇਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਹੀ ਇਸ ਖੰਬੇ ਦੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗਲਵਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ ਮੰਡੋ।

ਇਸ ਤੋਂ ਪਹਿਲਾਂ ਜ਼ਾਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਵੇ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾ ਕੁ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ। ਉੱਥੋਂ ਤੇ ਇੱਕੋ ਇੱਕ ਆਵਾਜ਼ ਬੁਲੰਦ

ਵਾਹਿਗੁਰੂ ਜਿਸ ਰੰਗ ਵਿੱਚ ਤੂੰ ਰੱਖੇ ਉਹੀ ਰੰਗ ਪਰਵਾਨ ਹੈ ਤੇਰੀ ਰਜ਼ਾ ਜਿਵੇਂ ਹੈ ਉਹ ਪਰਵਾਨ ਹੈ ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਢੋਲਣਾ ਜ਼ਾਲਮ ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਇਹ ਝੂਠ ਦੇ ਬੱਦਲ ਇਹ ਸਦਾ ਅਸਥਿਰ ਨਹੀਂ ਰਹਿੰਦੇ ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ ਪਰਤੱਖ ਕਰਕੇ

ਵਾਹਿਗੁਰੂ ਨੇ ਮਨੁੱਛਾ ਜਨਮ ਬਖਸ਼ਿਆ, ਇਸ ਨੂੰ ਜਪ ਜਪ ਕੇ ਸਫਲ ਕਰਨਾ ਹੈ ਤੇ ਸਫਲ ਹੋ ਸਕਦਾ ਹੈ ਜਪਣ ਵਾਲਿਆਂ ਦੀ ਸੰਗਤ ਵਿੱਚ। ਇਹੀ ਦਾਤ ਅਕਾਲ ਪੁਰਖ ਵਾਹਿਗੁਰੂ ਪਾਸੋਂ ਗੁਰੂ ਰਾਮਦਾਸ ਪਾਤਸ਼ਾਹ ਮੰਗ ਰਹੇ ਹਨ। ਰਾਮ ਮੋਗੋਂ, ਇਹ ਮੇਰੇ ਪਰਮੇਸ਼ਰ, ਇਹ ਮੇਰੇ ਨਿਰੰਕਾਰ, ਹੇ ਅਕਾਲ ਪੁਰਖ ਵਾਹਿਗੁਰੂ, ਰਾਮ ਮੋਕੋਂ ਹਰ ਜਨ ਕਾਰੇ ਲਾਈਏ, ਮੈਨੂੰ ਜਪਣ ਵਾਲਿਆਂ ਦੀ ਸੇਵਾ ਬਖਸ਼, ਉਹਨਾਂ ਦੀ ਸੰਗਤ ਬਖਸ਼। ਪਾਣੀ ਪੱਖਾ ਪੀਸੋਂ ਸੰਤ ਆਗੇ, ਪੱਗ ਮਲ ਮਲ ਧੂੜ ਮੁਖ ਲਾਈਏ, ਮੈਂ ਜਪਣ ਵਾਲਿਆਂ ਦੀ ਸੇਵਾ ਵਿੱਚ ਲੱਗਾ ਰਹਾਂ ਔਰ ਉਹਨਾਂ ਦੇ ਚਰਨਾਂ ਦੀ ਧੂੜੀ ਮੁੜ ਮੁੜ ਮਸਤਕ ਤੇ ਲਾ ਕੇ ਆਪਣਾ ਜੀਵਨ ਸਫਲ ਕਰਦਾ ਰਹਾਂ। ਕਿਉਂਕਿ ਜੋ ਪਰਮਾਰਥ ਦੇ ਪੰਧਾਉ ਹਨ ਉਹ ਸਦਾ ਭਈ ਜਪਣ ਵਾਲਿਆਂ ਦੀ ਸੰਗਤ ਕਰਦੇ ਹਨ। ਉਹ ਪੁੱਛਦੇ ਹਨ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪਿੱਛੇ ਲਾਗ ਚਲੀ। ਐ ਹਰੀ ਦੇ ਸੰਤੋ, ਮੈਨੂੰ ਰਸਤਾ ਦੱਸੋ, ਮੈਂ ਤੁਹਾਡੇ ਮਗਰ ਮਗਰ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਾਂ। ਮੇਰਾ ਉਹ ਸੁੰਦਰ ਅਕਾਲ ਪੁਰਖ ਵਾਹਿਗੁਰੂ ਕਿਹੜੀਆਂ ਗੱਲਾਂ ਨਾਲ ਪ੍ਰਸੰਨ ਹੁੰਦਾ, ਉਹ ਮੈਨੂੰ ਵੀ ਦੱਸੋ, ਤਾਂ ਕਿ ਮੈਂ ਵੀ ਆਪਣੇ ਪਰਿਪੂਰਨ ਪਰਮਾਤਮਾ ਨੂੰ ਪ੍ਰਸੰਨ ਕਰ ਸਕਾਂ। ਰਾਮ ਮੋਕੋਂ ਹਰ ਜਨ ਕਾਰੇ ਲਾਈਏ। ਤੇ ਜਿੱਥੇ ਭਾਈ ਫਿਰ ਜਪਣ ਵਾਲੇ ਨਾਮ ਦੇ ਪੰਧਾਉ ਆਉਂਦੇ ਹਨ ਤੇ ਵਿੱਚ ਐਸੇ ਮਨੁੱਖ ਵੀ, ਪਖੰਡੀ ਮਨੁੱਖ ਵੀ ਵਿੱਚੇ ਹੀ ਆ ਜਾਂਦੇ ਹਨ। ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਮਨ ਵਿੱਚ ਪ੍ਰੇਮ ਨਹੀਂ, ਪਿਆਰ ਨਹੀਂ, ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ, ਕਿ ਲੋਕਾਂ ਵਿੱਚ ਮੇਰੀ ਪ੍ਰਤਿਸ਼ਠਾ ਹੋਵੇ, ਉਸਤਤ ਹੋਵੇ। ਕਈ ਮਹਾਂਪੁਰਖਾਂ ਕੋਲ ਇਸ ਵਾਸਤੇ ਆ ਕੇ ਬੈਠਦੇ ਹਨ ਭਈ ਲੋਕ ਮੇਰੀ ਉਸਤਤ ਕਰਨ, ਔਰ ਬੜੀਆਂ ਸਮਾਧੀਆਂ ਲਾ ਕੇ ਅੱਖਾਂ ਮੀਚ ਮੀਚ ਕੇ ਬੈਠਦੇ ਹਨ ਭਈ ਲੋਕ ਸਮਝਣ ਕਿ ਮੈਂ ਬਹੁਤ ਗੁਰਮੁਖ ਹਾਂ, ਬਹੁਤ ਧਾਰਮਿਕ ਹਾਂ। ਪਰ ਹਜ਼ੂਰ ਕਹਿੰਦੇ ਹਨ, ਜਿਹੜੇ ਭਾਈ ਨਾਮ ਦੇ ਮੋਤੀ ਚੁਗਣ ਵਾਲੇ ਹੰਸ ਹਨ ਉਹ ਕਿੱਥੇ ਤੇ ਬਗਲਾ ਕਿੱਥੇ, ਜਿਹੜਾ ਵਿਕਾਰਾਂ ਰੂਪੀ ਮੱਛੀਆਂ ਨੂੰ ਚਰਦਾ, ਦੁਨੀਆਂ ਦੇ ਪਦਾਰਥਾਂ ਵਿੱਚ ਜਿਹੜਾ ਫਸਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਐਸੇ ਵੀ ਮਨੁੱਖ ਆ ਜਾਂਦੇ ਹਨ, ਪਰ ਜੇ ਮਹਾਂਪੁਰਖ ਉਹਦੇ ਉੱਤੇ ਵੀ ਨਦਰ ਕਰ ਦੇਣ ਤਾਂ ਜੋ ਤਿਸ ਭਾਵੇ ਨਾਨਕਾ ਤਾਂ ਕਾਗੋਂ ਹੰਸ ਕਰ, ਹੰਸ ਵੀ ਕਰ ਸਕਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ, ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਜੋ ਬਗਲ ਸਮਾਧ ਲਗਾਈਏ, ਪਰ ਬਗਲਾ ਕਾਗ ਨੀਚ ਕੀ ਸੰਗਤ ਜਾਏ, ਕਰੰਗ ਵਿਖੂ ਮੁਖ ਲਾਈਏ। ਜਿਹੜਾ ਬਗਲਾ ਹੈ ਉਹ ਮੋਤੀਆਂ ਦੀ ਚੋਗ ਨਹੀਂ ਚੁਗਦਾ, ਉਹ ਤਾਂ ਕਾਗਾਂ ਦੀ ਨੀਚ ਸੰਗਤ ਕਰਕੇ ਵਿਕਾਰਾਂ ਰੂਪੀ ਮੱਛੀਆਂ, ਵਿਕਾਰਾਂ ਰੂਪੀ ਗੰਦਗੀ ਵਿੱਚ ਹੀ ਫਸਿਆ ਰਹਿੰਦਾ ਸਾਰੀ ਜ਼ਿੰਦਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਜੋ ਬਗਲ ਸਮਾਧ ਲਗਾਈਐ, ਬਗਲਾ ਕਾਗ ਨੀਚ ਕੀ ਸੰਗਤ ਜਾਏ, ਕੁਰੰਗ ਬਿਖੂ ਮੁਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮੇਲ ਸੰਗਤ ਹੰਸ ਕਰਾਈਐ। ਤੇ ਜੇ ਭਾਈ ਗੁਰੂ ਕੀ ਸੰਗਤ, ਜਪਣ ਵਾਲਿਆਂ ਦੀ ਸੰਗਤ ਮਿਲ ਜਾਵੇ ਤਾਂ ਉਹ ਕਾਗ, ਉਹ ਬਗਲਾ ਵੀ ਹੰਸ ਬਣ ਜਾਂਦਾ। ਇਸੇ ਲਈ ਗੁਰੂ ਕੀ ਸੰਗਤ ਨੂੰ, ਗੁਰੂ ਕੇ ਸਿੱਖਾਂ ਨੂੰ ਮਹਾਰਾਜ ਨੇ ਪਰਮ ਹੰਸ ਦਾ ਖਿਤਾਬ ਦਿੱਤਾ। ਆਖਿਆ ਜੀ, ਪਰਮ ਹੰਸ ਤਾਂ ਕਦੇ ਸੁਣਿਆ ਹੀ ਨਹੀਂ, ਇਹ ਵੀ ਕੋਈ ਪੰਛੀ ਹੈ? ਹੰਸ ਤਾਂ ਸੁਣੇ ਹਨ ਜਿਹੜੇ ਮੋਤੀਆਂ ਦੀ ਚੋਗ ਚੁਗਦੇ ਹਨ, ਪਰ ਪਰਮ ਹੰਸ, ਤੁਸੀਂ ਗੁਰੂ ਕੇ ਸਿੱਖਾਂ ਨੂੰ ਪਰਮ ਹੰਸ ਕਿਉਂ ਕਹਿ ਰਹੇ ਹੋ? ਤਾਂ ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਹੰਸ ਹਨ ਨਾ, ਉਹਨਾਂ ਦੇ ਮਾਨ ਸਰੋਵਰ ਤੇ ਜੇ ਕੋਈ ਕਾਗ ਆ ਜਾਵੇ, ਬਗਲਾ ਆ ਜਾਵੇ, ਉਹ ਉਹਨੂੰ ਚੁੰਝਾਂ ਮਾਰ ਮਾਰ ਕੇ ਮਾਰ ਦਿੰਦੇ ਹਨ ਜਾਂ ਜ਼ਖਮੀ ਕਰਕੇ ਭਜਾ ਦਿੰਦੇ ਹਨ। ਪਰ ਗੁਰੂ ਕੇ ਸਿੱਖ ਇਸ ਲਈ ਪਰਮ ਹੰਸ ਹਨ ਕਿ ਇੱਥੇ ਵੱਡੇ ਤੋਂ ਵੱਡਾ ਵੀ ਕੋਈ ਗੁਨਾਹਗਾਰ ਆ ਜਾਵੇ, ਪਾਪੀ ਆ ਜਾਵੇ, ਇੱਥੇ ਫਿਰ ਨਫ਼ਰਤ ਨਹੀਂ, ਇੱਥੇ ਦੁਆਇਤ ਨਹੀਂ,
ਇਹ ਗੁਰੂ ਨਾਨਕ ਦਾ ਦਰ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਕੋਈ ਵੱਡੇ ਤੋਂ ਵੱਡਾ ਪਾਪੀ ਵੀ ਆ ਜਾਵੇ, ਇਹ ਫਿਰ ਉਸ ਨੂੰ ਗੱਲ ਨਾਲ ਲਾ ਲੈਂਦੇ ਹਨ। ਇਸ ਲਈ ਜਪਣ ਵਾਲੇ ਪਰਮ ਹੰਸ ਹਨ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹਨ, ਮੈਨੂੰ ਇਹਨਾਂ ਪਰਮ ਹੰਸਾਂ ਦੀ

0: ਮਹਾਂਪੁਰਖਾਂ ਦਾ ਕੰਮ ਹੈ ਭਲਾ ਕਰਨਾ। ਕੋਈ ਉਹਦੇ ਲਈ ਬੁਰਾ ਵੀ ਸੋਚਦਾ, ਮਹਾਂਪੁਰਖ ਉਹਨਾਂ ਦਾ ਵੀ ਭਲਾ ਕਰ ਜਾਂਦੇ ਹਨ। ਸਤਪੁਰਸ਼ ਮਹਾਂਪੁਰਖ ਸੰਤ ਮੰਡਲੀ ਨੂੰ ਲੈ ਜਾ ਕੇ ਥਾਂ ਥਾਂ ਤੇ ਜਾ ਕੇ ਸੱਚ ਦਾ ਪ੍ਰਚਾਰ ਕਰ ਰਹੇ ਹਨ, ਕਿਉਂਕਿ ਮਹਾਂਪੁਰਖ ਵੀ ਤੀਰਥ ਆਉਂਦੇ ਹਨ। ਆ ਜਿਹੜੇ ਤੀਰਥ ਹਨ ਨਾ, ਜਿੱਥੇ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ, ਸਾਨੂੰ ਉੱਥੇ ਜਾਣਾ ਪੈਂਦਾ। ਮਹਾਂਪੁਰਖ ਤੁਰਦੇ ਫਿਰਦੇ ਤੀਰਥ ਆਉਂਦੇ ਹਨ, ਇਹ ਤੀਰਥ ਆਪੇ ਤਾਰਨ ਲਈ ਚੱਲ ਕੇ ਆ ਜਾਂਦੇ ਹਨ। ਇਸੇ ਤਰ੍ਹਾਂ ਮਹਾਂਪੁਰਖ ਤਾਰਦੇ ਹੋਏ ਇੱਕ ਚੋਰਾਂ ਦੇ ਪਿੰਡ ਦੇ ਨੇੜੇ ਆ ਕੇ ਆਪਨੇ ਡੇਰਾ ਲਾਇਆ। ਸਤਸੰਗਤ ਹੋ ਰਿਹਾ, ਅੰਮ੍ਰਿਤ ਵਰਖ ਰਿਹਾ ਬਾਣੀ ਦਾ, ਆਲੇ ਦੁਆਲੇ ਦੇ ਪਿੰਡਾਂ ਵਾਲੇ ਕੋਈ ਪ੍ਰਸ਼ਾਦੇ ਲਿਆ ਰਿਹਾ, ਕੋਈ ਕੜਾਹ ਪ੍ਰਸ਼ਾਦ ਲਿਆ ਰਿਹਾ, ਕੋਈ ਮਿਠਿਆਈ ਲਿਆ ਰਿਹਾ, ਕੋਈ ਹੱਥੀਂ ਆ ਕੇ ਝਾੜੂ ਦੀ ਸੇਵਾ ਕਰ ਰਿਹਾ, ਕੋਈ ਸੰਗਤਾਂ ਦੇ ਜੂਠੇ ਬਰਤਨ ਮਾਂਜ ਰਹੇ ਹਨ। ਪਰ ਇਹ ਚੋਰਾਂ ਦੇ ਪਿੰਡ ਵਿੱਚੋਂ ਕੋਈ ਸਤਸੰਗਤ ਵਿੱਚ ਨਹੀਂ ਗਿਆ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ, ਭਾਈ ਜੋ ਵੀ ਕੋਈ ਉੱਥੇ ਸਤਸੰਗਤ ਵਿੱਚ ਜਾਵੇਗਾ ਉਸਨੂੰ ਦੰਡ ਦਿੱਤਾ ਜਾਵੇਗਾ, ਕਿਉਂਕਿ ਸੰਤਾਂ ਨੇ ਚੋਰੀ, ਯਾਰੀ, ਜੂਆ, ਸ਼ਰਾਬ, ਮਾੜਿਆਂ ਕੰਮਾਂ ਤੋਂ ਵਰਜਨ ਹੈ ਤੇ ਸਾਡਾ ਜੀਵਨ ਬਣ ਚੁੱਕੇ ਹਨ ਮਾੜੇ ਕਰਮ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਂਪੁਰਖਾਂ ਨੇ ਬੜੇ ਰੰਗ ਲਾਏ ਇਸ ਧਰਤੀ ਨੂੰ। ਨਾਮ ਦੇ ਵਿਹਾਜਨ ਲਈ ਦੂਰੋਂ ਦੂਰੋਂ ਰੂਹਾਂ ਆਈਆਂ, ਝੋਲੀਆਂ ਭਰ ਕੇ ਗਈਆਂ। ਹੁਣ ਮਹਾਂਪੁਰਖ ਜਾਣ ਲੱਗੇ ਜਦੋਂ ਤਾਂ ਇਹਨਾਂ ਚੋਰਾਂ ਨੇ ਮਨ ਵਿੱਚ ਸੋਚਿਆ, ਬਈ ਲੋਕਾਂ ਵਿੱਚ ਸਾਡਾ ਬੜਾ ਅਪਜਸ ਹੋਵੇਗਾ, ਲੋਕ ਨਿੰਦਿਆ ਕਰਨਗੇ, ਬਈ ਬਿਲਕੁਲ ਹੀ ਨਾਸਤਕ ਹਨ ਇਹ, ਕੋਈ ਵੀ ਨਹੀਂ ਸਤਸੰਗਤ ਵਿੱਚ ਆਇਆ। ਤੇ ਚੋਰਾਂ ਦਾ ਜੋ ਵੱਡਾ ਸਰਦਾਰ ਸੀ ਨਾ, ਉਹਨੇ ਆਖਿਆ ਮੈਂ ਸੇਵਾ ਕਰਦਾ ਹਾਂ, ਜਿੱਥੇ ਮਹਾਂਪੁਰਖਾਂ ਨੇ ਜਾਣਾ ਉਹਨਾਂ ਦਾ ਸਮਾਨ ਸਿਰ ਤੇ ਚੁੱਕ ਕੇ ਛੱਡ ਕੇ ਆਉਣਾ। ਸਾਰੇ ਪਿੰਡ ਵਿੱਚੋਂ ਚੋਰਾਂ ਦਾ ਸਰਦਾਰ ਮਹਾਂਪੁਰਖਾਂ ਦੀ ਸੰਗਤ ਵਿੱਚ ਆਇਆ। ਜਾ ਰਹੇ ਸਨ ਤੇ ਪੰਡ ਸਿਰ ਤੇ ਚੁੱਕ ਲਈ ਤੇ ਤੁਰ ਪਿਆ, ਹੁਣ ਚੁੱਪ ਕਰਕੇ ਜਾ ਰਿਹਾ। ਮਹਾਂਪੁਰਖਾਂ ਨੇ ਮਨ ਵਿੱਚ ਸੋਚਿਆ, ਬਈ ਇਹਦਾ ਭਲਾ ਕਰ ਦਈਏ ਇਹਨਾਂ ਦਾ, ਇਹਨਾਂ ਨੇ ਸੰਗਤ ਵਿੱਚ ਤਾਂ ਫੇਰਾ ਨਹੀਂ ਪਾਇਆ, ਹੋਰ ਕੋਈ ਸੇਵਾ ਨਹੀਂ ਕੀਤੀ, ਇਹਨਾਂ ਦਾ ਭਲਾ ਹੋ ਜਾਵੇ। ਪੁੱਛਣ ਲੱਗੇ, ਭਾਈ ਤੂੰ ਕੌਣ ਹੈ? ਆਖਿਆ ਜੀ ਅਸੀਂ ਚੋਰ ਹਾਂ। ਤੇ ਯਾਰ ਵੀ ਹੈ? ਆਖਿਆ ਜੀ ਬੁਰਿਆਈਆਂ ਵੀ ਕਰਦੇ ਹਾਂ, ਸ਼ਰਾਬ ਵੀ ਪੀ ਲੈਣਾ, ਮਾਸ ਵੀ ਖਾ ਲੈਣਾ, ਕੋਈ ਕੁਕਰਮ ਨਹੀਂ ਛੱਡਿਆ ਜੀ। ਆਖਿਆ ਫਿਰ ਜੋ ਮਰਜ਼ੀ ਹੈ ਤੂੰ ਕਰ, ਪਰ ਸਾਡਾ ਬਚਨ ਮੰਨ, ਜੇ ਤੂੰ ਸਾਡਾ ਸਮਾਨ ਚੁੱਕਣਾ ਤਾਂ ਤੈਨੂੰ ਬਚਨ ਮੰਨਣਾ ਪਵੇਗਾ। ਇੱਕ ਤਾਂ ਪਰ ਇਸਤਰੀ ਗਮਨ ਨਹੀਂ ਕਰਨੀ, ਦੂਸਰਾ ਸ਼ਰਾਬ ਅਸੀਂ ਯਕਦਮ ਨਹੀਂ ਛੁਡਾਉਂਦੇ ਤੇਰੇ ਕੋਲੋਂ। ਜਿਹੜੇ ਭਲੇ ਦਿਨ ਆਉਂਦੇ ਹਨ, ਸੰਗਰਾਂਦ, ਪੂਰਨਮਾਸ਼ੀ, ਇਕਾਦਸ਼ੀ, ਅਮੱਸਿਆ, ਇਹਨਾਂ ਦਿਨਾਂ ਤੇ ਨਾ ਪੀਆ ਕਰ। ਇੱਕ ਗਰੀਬ ਮਾਰ ਨਹੀਂ ਕਰਨੀ, ਤੇ ਜਿਹਦਾ ਨਮਕ ਖਾਣਾ ਉਹਦਾ ਬੁਰਾ ਨਹੀਂ ਲੋਚਣਾ। ਮਹਾਰਾਜ ਇਹ ਬਚਨ ਤੁਹਾਡੇ ਸੱਤ ਹਨ, ਮੈਂ ਮੰਨਾਂਗਾ। ਇਸ ਚੋਰ ਨੇ ਆ ਕੇ ਸਾਰੇ ਪਿੰਡ ਵਿੱਚ ਦੱਸਿਆ ਕਿ ਇਹ ਮਹਾਂਪੁਰਖਾਂ ਨੇ ਬਚਨ ਕੀਤੇ ਹਨ। ਹੁਣ ਚੋਰੀ ਕਰਨ ਗਿਆ ਰਾਜੇ ਦੇ ਮਹਿਲ, ਹੀਰੇ ਮੋਤੀ ਜਵਾਹਰਾਤ ਇਕੱਠੇ ਕਰ ਲਏ, ਪਰ ਭੁੱਖ ਲੱਗ ਗਈ। ਆਖਿਆ ਰਾਜਿਆਂ ਮਹਾਰਾਜਿਆਂ ਦੇ ਘਰ ਬੜੇ ਸੁੰਦਰ ਪਦਾਰਥ ਹੁੰਦੇ ਹਨ, ਉੱਥੋਂ ਜਿਉਂ ਕੁਝ ਚੁੱਕ ਕੇ ਮੁੱਖ ਵਿੱਚ ਪਾਇਆ ਤਾਂ ਉਸ ਵਿੱਚ ਨਮਕ ਸੀ। ਛੱਡ ਕੇ ਤੁਰਨ ਲੱਗਾ ਸੀ ਕਿ ਰਾਜੇ ਦੀ ਘਰ ਵਾਲੀ, ਰਾਜੇ ਦੀ ਵਡੇਰੀ ਅਵਸਥਾ ਹੈ, ਘਰ ਔਲਾਦ ਨਾ ਹੋਣ ਕਰਕੇ ਰਾਜੇ ਨੇ ਨਵਾਂ ਵਿਆਹ ਕੀਤਾ ਸੀ। ਉਸਨੇ ਵੇਖ ਲਿਆ ਉਹ ਚੋਰ ਨੂੰ ਕਹਿਣ ਲੱਗੀ ਬਈ ਮੈਂ ਤੈਨੂੰ ਕਰੋੜਾਂ ਦੇ ਹੀਰੇ ਦੇ ਸਕਦੀ ਹਾਂ, ਮੈਨੂੰ ਇੱਥੋਂ ਕੱਢ, ਮੈਂ ਤੇਰੀ ਘਰਵਾਲੀ ਰਵਾਂਗੀ, ਤੇਰੀ ਦਾਸੀ ਬਣ ਕੇ ਜੀਵਨ ਬਿਤਾਵਾਂਗੀ। ਚੋਰ ਨੂੰ ਮਹਾਂਪੁਰਖਾਂ ਦੇ ਬਚਨ ਚੇਤੇ ਆਏ ਕਿ ਪਰ ਇਸਤਰੀ ਗਮਨ ਨਹੀਂ ਕਰਨੀ, ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਅੱਜ ਰਾਜੇ ਨੂੰ ਪਤਾ ਲੱਗਿਆ ਕਿ ਚੋਰ ਮਾਲ ਸਾਰਾ ਹੀ ਛੱਡ ਗਿਆ। ਰਾਜਾ ਸਭ ਕੁਝ ਕੰਨੀ ਸੁਣ ਰਿਹਾ ਸੀ ਜੋ ਰਾਤ ਬੀਤੀ ਸੀ। ਹੁਣ ਰਾਜੇ ਨੇ ਚੋਰ ਨੂੰ ਬੁਲਾਇਆ ਆਪਣੇ ਪਾਸ, ਬਈ ਮੈਂ ਇਨਾਮ ਦੇਣਾ ਚਾਹੁੰਦਾ, ਜਿਹੜਾ ਵੀ ਰਾਤ ਆਇਆ ਮੇਰੇ ਮਹਿਲਾਂ ਵਿੱਚ ਉਹਨੂੰ ਇਨਾਮ ਦੇਣਾ ਚਾਹੁੰਦਾ ਹਾਂ। ਚੋਰ ਜੇਲੇ ਆਇਆ ਤਾਂ ਰਾਜਾ ਕਹਿੰਦਾ, ਭਾਈ ਮੇਰੀ ਇਸਤਰੀ ਤੈਨੂੰ ਕਹਿ ਰਹੀ ਸੀ ਕਿ ਮੈਂ ਤੇਰੀ ਪਤਨੀ ਬਣਨਾ ਚਾਹੁੰਦੀ ਹਾਂ, ਕਿਉਂ ਲੈ ਕਿਉਂ ਨਹੀਂ ਗਿਆ? ਕਹਿਣ ਲੱਗੇ ਮਹਾਂਪੁਰਖਾਂ ਦਾ ਬਚਨ ਹੈ ਤੇ ਫਿਰ ਰਾਜੇ ਦੀ ਇਸਤਰੀ ਤਾਂ ਉਹ ਮਾਂ ਦੇ ਬਰਾਬਰ ਹੁੰਦੀ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਆਖਿਆ ਫਿਰ ਮਾਲ ਬਣਿਆ ਬਣਾਇਆ ਰਹਿ ਗਿਆ। ਆਖੇ ਮੈਨੂੰ ਗੁਰੂ ਦਾ ਹੁਕਮ ਹੈ, ਜਿਹਦਾ ਨਮਕ ਖਾਣਾ ਉਹਦਾ ਬੁਰਾ ਨਹੀਂ ਲੋਚਣਾ। ਜਦੋਂ ਸੱਚੇ ਸੁੱਚੇ ਬਚਨ ਸੁਣੇ ਰਾਜੇ ਨੇ, ਮਨ ਵਿੱਚ ਸੋਚਿਆ ਮੇਰੀ ਔਲਾਦ ਹੈ ਨਹੀਂ, ਇਸੇ ਨੂੰ ਹੀ ਪੁੱਤਰ ਬਣਾ ਦਿਓ, ਰਾਜ ਗੱਦੀ ਦੇ ਦਿੱਤੀ। ਤੇ ਫਿਰ ਇਸ ਡਾਕੂ ਸਰਦਾਰ ਨੇ, ਰਾਜੇ ਨੇ ਸਾਰੇ ਪਿੰਡ ਨੂੰ ਬੁਲਾ ਕੇ ਨੌਕਰੀਆਂ ਦੇ ਦਿੱਤੀਆਂ। ਮਹਾਂਪੁਰਖਾਂ ਦੇ ਝੁੰਡ ਆਉਣ ਲੱਗੇ, ਸਤ ਸੰਗਤ ਹੋਣ ਲੱਗੀ ਤੇ ਸਾਰੀ ਨਗਰੀ ਤਾਰ ਦਿੱਤੀ। ਇਹ ਹੈ ਮਹਾਂਪੁਰਖ ਦੀ ਸੰਗਤ ਦਾ ਫਲ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਨ ਕਿ ਰਾਮ ਮੁਖੋਂ ਹਰ ਜਨ

ਟੱਟੀ ਤਵੀ ਤੇ ਬੈਠ ਕੇ ਸ਼ਹੀਦੀ ਦਿੱਤੀ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਸ਼ਹਾਦਤ ਕੇ ਹਰ ਕਤਰਾ ਖੂਹ ਮੇ ਛੁਪਾ ਇਮਾ ਹੋਤਾ ਹੈ, ਜ਼ੁਲਮ ਜਿਸਮੇ ਡੂਬੇ ਵੋਈ ਸੈਲਾਬੇ ਤੂਫਾਂ ਹੋਤਾ ਹੈ, ਸ਼ਹੀਦੋਂ ਕੀ ਕਤਲਗਾਹ ਮੇ ਕਬ ਬੇਹਤਰ ਹੈ ਕਾਬਾ, ਤੋ ਹਦਾ ਵੀ ਸ਼ਹੀਦ ਖਾਕ ਪੇ ਕੁਰਬਾਨ ਹੋਤਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦੀ ਦੇ ਸੰਬੰਧ ਵਿੱਚ ਅਸੀਂ ਸਾਰੇ ਉਹਨਾਂ ਨੂੰ ਸ਼ਰਧਾਂਜਲੀ, ਉਹਨਾਂ ਦੀ ਯਾਦ ਵਿੱਚ ਸਾਰਿਆਂ ਨੇ ਜੁੜਨਾ ਹੈ, ਤੋ ਕੀਰਤਨ ਦੇ ਨਾਲ ਜੁੜਨਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਖਜ਼ਾਨਾ ਸਾਨੂੰ ਜੋ ਬਾਣੀ ਦਾ ਬਖਸ਼ਿਸ਼ ਕੀਤਾ ਹੈ, ਇਸ ਬਾਣੀ ਦੇ ਖਜ਼ਾਨੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਕਿ ਸਤਿਗੁਰਾਂ ਨੇ ਪਹਿਲਾਂ ਰਾਗ ਲਿਖਿਆ ਹੈ, ਫਿਰ ਸ਼ਬਦ ਹੈ, ਅਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਇਹ ਤੁਖਾਰੀ ਰਾਗ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੁਖਾਰੀ ਦੇ ਵਿੱਚ। ਆਓ ਇਹ ਤੁਖਾਰੀ ਰਾਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। 31 ਰਾਗ ਸਾਨੂੰ ਬਖਸ਼ਿਸ਼ ਕੀਤੇ ਹਨ, ਸ੍ਰੀ ਰਾਗ ਨਾਜ ਗੌੜੀ ਆਸਾ ਸਿੰਘ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ, ਵਡਹਾਂਸ ਸੋਰਠ ਧਨਾਸਰੀ ਜੈਤਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ, ਬਿਲਾਵਲ ਗਾਉਣ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਭੈਰੋਂ ਪਾਇਓ ਹੈ, ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਤੇ ਬਿਭਾਸ ਜੈ ਜੈਵੰਤੀ ਗੁਣ ਗਾਇਓ ਹੈ। ਇਹ 31 ਰਾਗ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਤੋ ਆਓ ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ, ਸਤਿਕਾਰ ਦੇ ਨਾਲ ਜੋ ਸਤਿਗੁਰਾਂ ਦੇ ਰਾਗ ਹਨ ਉਹ ਵੀ ਆਪ ਜੀ ਨੂੰ ਸ਼ਰਮਨ ਕਰਾਏ ਜਾਣਗੇ, ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਹੁਕਮ, ਅਤੇ ਉਸ ਮੁਤਾਬਕ ਜੋ ਰਾਗਾਂ ਦਾ ਗੁਲਦਸਤਾ ਹੈ, ਇੱਕ ਗੁਲਦਸਤਾ ਆਪ ਜੀ ਨੇ ਸ਼ਰਮਨ ਕੀਤਾ ਹੈ ਬਾਜਤ ਬਸੰਤ ਔਰ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ। ਇਹ ਗੁਲਦਸਤਾ ਅੱਜ ਅਸੀਂ ਆਪ ਜੀ ਨੂੰ ਹੋਰ ਸ਼ਰਮਨ ਕਰਾਵਾਂਗੇ। ਆਓ ਬੜੇ ਪਿਆਰ ਨਾਲ ਸ਼ਰਮਨ ਕਰਨਾ ਅਰੰਭਤਾ ਵਿੱਚ ਤੁਹਾਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਪਾਵਨ ਰਾਗ।

ਜੀਰੇ ਓਲਾ ਨਾਮ ਕਾ ਇਹ ਪਾਵਨ ਸ਼ਬਦ ਰਾਗ ਗੌੜੀ ਕਿੱਥੇ ਬੜੇ ਬੜੇ ਸੁੰਦਰ ਸਾਰੇ ਕੀਰਤਨ ਕਰਨ ਵਾਲੇ ਸਾਰੇ ਸੰਗੀਤ ਨੂੰ ਜਾਣਨ ਵਾਲੇ ਇੱਥੇ ਪੁੱਜੇ ਨੇ। ਸਭ ਦਾ ਦਾਸ ਆਪਣੇ ਵੱਲੋਂ ਜੀ ਆਇਆ ਆਖਦੇ ਹਨ, ਕਿਉਂਕਿ ਸਰੋਤੇ ਜਿਹੜੇ ਨੇ ਉਹ ਪਰਮੇਸ਼ਵਰ ਦਾ ਰੱਬ ਦਾ ਰੂਪ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਸੰਗੀਤ ਹੈ, ਜਿਹੜੇ ਪ੍ਰੇਮ ਦੇ ਨਾਲ ਤਨ ਮਨ ਅਰਪਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸਰਵਣ ਕਰਦੇ ਹਨ, ਉਹਨਾਂ ਦੇ ਉੱਤਮ ਭਾਗ ਹਨ, ਚੰਗੇ ਭਾਗ ਹਨ ਜਿਹੜੇ ਪਿਆਰ ਤੇ ਸ਼ਰਧਾ ਦੇ ਨਾਲ ਕੀਰਤਨ ਸਰਵਣ ਕਰਦੇ ਹਨ, ਜਿਹੜੇ ਸੰਗੀਤ ਨੂੰ ਪਿਆਰ ਕਰਦੇ ਹਨ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਮਤ ਅਨੁਸਾਰ ਪਾਏ ਪੂਰਨਿਆਂ ਤੇ ਚੱਲਦੇ ਨੇ। ਪੂਰਨੇ ਕਿਹੜੇ ਹਨ? ਇਹੀ ਪੂਰਨੇ ਗੁਰਮਤ ਦੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਸੁੰਦਰ ਰਾਗ ਤੇ ਗੁਰਮਤ ਕੀਰਤਨ ਆਪਣੇ ਦਰਬਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੱਗ ਕੇ ਦਸਾਂ ਗੁਰੂਆਂ ਤੱਕ ਦਸਾਂ ਜਾਮਿਆਂ ਵਿੱਚ ਧੰਨ ਗੁਰੂ ਸਾਹਿਬਾਨ ਨੇ ਆਪ ਕੀਰਤਨ ਕੀਤਾ ਹੈ। ਫਿਰ ਗੁਰੂ ਸਾਹਿਬਾਨ ਨੇ ਕੀਰਤਨ ਨੂੰ ਬਹੁਤ ਪਿਆਰ ਕੀਤਾ ਹੈ, ਬੜਾ ਸਨੇਹ ਕੀਤਾ, ਤੇ ਆਪਣੇ ਦਰਬਾਰ ਵਿੱਚ ਬੜੇ ਬੜੇ ਸੁੰਦਰ ਕੀਰਤਨੀਏ ਉਹਨਾਂ ਨੇ ਰੱਖੇ ਤੇ ਕੀਰਤਨੀਆਂ ਦੀ ਸੇਵਾ ਸੀ। ਗੁਰੂ ਸਾਹਿਬ ਨੂੰ ਕੀਰਤਨ ਸਰਵਣ ਕਰਾਉਂਦੇ ਸਨ ਤੇ ਗੁਰੂ ਸਾਹਿਬ ਆਪ ਕੀਰਤਨ ਕਰਦੇ ਸਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖਤ ਵਿੱਚ ਹੈ ਕਿ ਬਹੁਤ ਸਾਰੇ ਰਾਗ 235 ਰਾਗ ਦੇ ਕਰੀਬ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਾਗ ਗਾਇਨ ਕੀਤੇ ਹਨ। ਇਹ ਰਾਗ ਗੌੜੀ ਪੁਰਾਤਨ ਰਾਗ ਹੈ, ਬਹੁਤ ਪੁਰਾਣਾ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਦਾ ਵਰਸਾਇਆ ਹੋਇਆ ਰਾਗ। ਆਓ ਬੜੇ ਪਿਆਰ ਨਾਲ ਸਰਵਣ ਕਰ। ਤਾਲ ਜਿਹੜੇ ਤਬਲਾ ਵਾਦਕ ਆਏ ਨੇ ਉਹਨਾਂ ਦੀ ਇਹ ਮੰਗ ਸੀ, ਬਹੁਤ ਦੂਰ ਦੂਰ ਤੋਂ, ਜਿਸ ਤਰ੍ਹਾਂ ਲੰਡਨ ਤੋਂ ਆਏ ਨੇ, ਨੋਟੀਗਮ ਤੋਂ, ਲੈਸਟਰ ਤੋਂ ਸਾਡੇ ਪਰਮ ਪਿਆਰੇ ਆਏ ਨੇ, ਬਹੁਤ ਦੂਰੋਂ ਦੂਰੋਂ ਸੰਗਤ ਸਾਰੇ ਬਰਮਿੰਗਮ ਦੀ, ਇੱਥੇ ਸਾਡੇ ਵੀਰ ਜਸਵਿੰਦਰ ਸਿੰਘ ਸੱਗੂ, ਸ਼ੀਰਾ ਸਾਹਿਬ ਜੀ, ਪ੍ਰਧਾਨ ਸਾਹਿਬ ਜੀ, ਹੋਰ ਸਾਰੇ ਪ੍ਰਬੰਧਕ ਜਿਨ੍ਹਾਂ ਨੇ ਬੜਾ ਸੁੰਦਰ ਉਪਰਾਲਾ ਕਰਕੇ ਇਹੋ ਜਿਹੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ, ਅਤੇ ਗੁਰਮੁਖ ਪਿਆਰੇ ਜਿਹੜੇ ਆਏ ਹਨ ਸੰਗਤ ਵਿੱਚ, ਜਿਹੜੀਆਂ ਬੀਬੀਆਂ, ਮਾਤਾਵਾਂ, ਭੈਣਾਂ, ਬਜ਼ੁਰਗ, ਨੌਜਵਾਨ, ਬੱਚੇ, ਸਭ ਦਾ ਧੰਨਵਾਦ ਹੈ। ਸਾਰੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਹਾਜ਼ਰੀ ਭਰਨ ਆਏ ਹਨ। ਆਓ ਇਹ ਰਾਗ ਗੌੜੀ ਅਤੇ ਤਾਲ ਮਲ ਤਾਲ, 21 ਮਾਤਰਾ ਦਾ ਤਾਲ ਹੈ ਇਹ। ਆਓ ਬੜੇ ਪਿਆਰ ਨਾਲ ਇੱਕ ਅਸਥਾਈ ਅੰਤਰਾ ਹੋਰ ਕਹਿ ਕੇ, ਫਿਰ ਬੰਦਿਸ਼ 3 ਤਾਲ ਦੀ, ਉਸ ਤੋਂ ਬਾਅਦ ਅਗਲਾ ਰਾਗ ਜੋ ਹੁਕਮ ਹੋਏਗਾ ਸਤਿਗੁਰਾਂ ਦਾ, ਉਹ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ।

ਇਹ ਗੌੜੀ ਰਾਗ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੀ ਇਹ ਸਾਨੂੰ ਦੇਣ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸਾਰੇ ਇੱਥੇ ਆਏ ਹੋ ਰਾਗ ਸੁਣਨ, ਗੁਰਬਾਣੀ ਦਾ ਕੀਰਤਨ ਸੁਣਨ। ਅਤੇ ਜੇ ਇਕੱਲਾ ਰਾਗ ਕਿਤੇ ਸੁਣਿਆ ਜਾਵੇ ਤਾਂ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਪਾਵਨ ਪਵਿੱਤਰ ਹੈ, ਗੁਰਬਾਣੀ ਰਾਗ ਤਾਂ ਪਵਿੱਤਰ ਹਨ ਜੇ ਇਸ ਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਵੇ। ਰਾਗ ਅਤੇ ਬਾਣੀ ਜਦੋਂ ਦੋਨੇ ਮਿਲ ਜਾਂਦੇ ਹਨ ਤਾਂ ਫਿਰ ਇਹ ਭਗਤੀ ਹੈ, ਆਪ ਜੀ ਦੀ ਭਗਤੀ ਹੈ ਅਤੇ ਆਪ ਜੀ ਦੀ ਹਾਜ਼ਰੀ ਹੈ। ਆਪ ਸੁਣਨ ਆਏ ਹੋ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਵਿੱਚ ਆਪ ਸਰਬੱਤ ਸੰਗਤ ਦੀ ਹਾਜ਼ਰੀ ਲੱਗ ਗਈ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰਾਗ ਆਪ ਜੀ ਨੂੰ ਸੁਣਨ ਵਾਸਤੇ ਪ੍ਰਾਪਤ ਹੋਏ ਨੇ। ਦਾਸਾਂ ਨੇ ਗਾਇਨ ਕਰਕੇ ਆਪਣੀ ਹਾਜ਼ਰੀ ਲਵਾ ਰਹੇ ਹਨ। ਇੱਕ ਰਾਗ ਹੋਰ ਕਦਾਰਾ ਸਤਿਗੁਰਾਂ ਦਾ ਗਾਇਨ ਕਰਕੇ, ਉਸ ਤੋਂ ਉਪਰੰਤ ਰਾਗਾਂ ਦਾ ਗੁਲਦਸਤਾ, ਇੱਕ ਤਰਾਨਾ ਆਪ ਜੀ ਵੱਲੋਂ ਹੁਕਮ ਆਇਆ ਹੈ, ਉਹ ਗਾਇਨ ਕਰਕੇ ਫਿਰ ਸਮਾਪਤੀ ਕਰਨੀ ਹੈ। ਉਹ ਬੜੇ ਪਿਆਰ ਦੇ ਨਾਲ ਕਦਾਰਾ ਰਾਗ 5-7 ਮਿੰਟ ਦੀ ਬੰਦਿਸ਼ ਹੈ, ਸਤਿਗੁਰਾਂ ਦਾ ਸ਼ਬਦ ਹੈ। ਕਦਾਰਾ ਮਹੱਲਾ ਪੰਜਵਾਂ ਘਰ ਚੌਥਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਾਗ ਕਦਾਰਾ ਸ਼ਰਨ, ਆਓ ਬੜੇ ਪਿਆਰ ਨਾਲ ਸ਼ਰਨ ਕਰੋ।

ਇਹ ਰਾਗ ਕੇਦਾਰਾ ਰਾਗ ਸਤਿਗੁਰਾਂ ਦਾ ਪਾਵਨ ਸ਼ਬਦ ਰਾਗ ਕੇਦਾਰਾ ਦੇ ਵਿੱਚ ਆਪ ਜੀ ਨੇ ਸਰਨ ਕੀਤਾ ਹੈ। ਇਹ ਸ਼ਬਦ ਨੂੰ ਮਨ ਕਰਦਾ ਸੀ ਕਿ 5-10 ਮਿੰਟ ਹੋਰ ਰਾਗ ਦਾ ਵਿਸਥਾਰ ਕਰਦੇ, ਪਰ ਇੱਕਦਮ ਮਨ ਵਿੱਚ ਯਾਦ ਆਈ ਆਨੰਦ ਸਾਹਿਬ ਦੀ ਕਿ ਆਨੰਦ ਸਾਹਿਬ ਵੀ ਜਦੋਂ ਪੜ੍ਹਨਾ ਹੈ, ਗਾਇਨ ਕਰਨਾ ਹੈ, ਤਾਂ ਫਿਰ ਸੰਗਤ ਨੇ ਇਹ ਕਹਿਣਾ ਹੈ ਕਿ ਆਨੰਦ ਸਾਹਿਬ ਜ਼ਰੂਰ 10 ਮਿੰਟ ਲਾਓ, ਕਿਉਂਕਿ ਆਨੰਦ ਸਾਹਿਬ ਜੋ ਹੈ ਉਹ ਆਨੰਦ ਵਿੱਚ ਪੜ੍ਹਨਾ ਹੈ। ਨਾਮ ਹੀ ਆਨੰਦ ਹੈ, ਆਨੰਦ ਵਿੱਚ ਪੜ੍ਹਨਾ ਹੈ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਜਦੋਂ ਆਨੰਦ ਸਾਹਿਬ ਪੜ੍ਹਦਿਆਂ ਮਨ ਨੂੰ ਆਨੰਦ ਆਵੇ ਤਾਂ ਆਨੰਦ ਸਾਹਿਬ ਪੜ੍ਹਿਆ ਗਿਆ ਹੈ। ਅਤੇ ਜੇ ਮਨ ਨੂੰ ਆਨੰਦ ਨਹੀਂ ਆਉਂਦਾ, ਹਰ ਬਾਣੀ ਦਾ ਕੋਈ ਭਾਵ ਅਰਥ ਹੈ, ਕੁਛ ਫਲ ਹੈ। ਇਸ ਵਾਸਤੇ ਆਨੰਦ ਸਾਹਿਬ ਦਾ ਇਹੀ ਫਲ ਹੈ ਕਿ ਜਦੋਂ ਅਸੀਂ ਆਨੰਦ ਸਾਹਿਬ ਪ੍ਰੇਮ ਨਾਲ ਸ਼ਰਧਾ ਦੇ ਨਾਲ ਪੜ੍ਹੀਏ ਤਾਂ ਸਾਡਾ ਜਿਹੜਾ ਮਨ ਤਨ ਹੈ ਉਹ ਖਿੜ ਜਾਵੇ, ਖੁਸ਼ੀ ਵਿੱਚ ਆ ਜਾਵੇ, ਖੇੜੇ ਵਿੱਚ ਆ ਜਾਵੇ। ਇਸ ਵਾਸਤੇ ਆਓ ਰਾਗਾਂ ਦਾ ਗੁਲਦਸਤਾ ਹੁਣ ਆਪ ਜੀ ਸਰਵਣ ਕਰਨਾ ਹੈ। ਕੋਸ਼ਿਸ਼ ਕਰਦੇ ਹਾਂ ਕਿ ਇਹ ਰਾਗ ਜੋ ਹਨ ਇਹਦੇ ਵਿੱਚ ਆਪ ਜੀ ਨੇ ਸ਼ਬਦ ਸਰਵਣ ਕਰਨਾ ਹੈ। ਸ਼ਬਦ ਹੈ, ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਰੰਚ ਵਿਚਾਰ ਰਹੋ ਹਰ ਜਾਪ ਨਾ ਛਾਡੋ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਤਰੀ। ਇਸ ਸ਼ਬਦ ਦੇ ਵਿੱਚ 11 ਰਾਗ ਆਉਣਗੇ। ਤੋ ਆਪ ਜੀ ਨੂੰ ਇਹਦੇ ਵਿੱਚ ਸ਼ਬਦ ਦੇ ਚੱਲਦੇ ਵਿੱਚ ਰਾਗ ਨਹੀਂ ਦੱਸੇ ਜਾ ਸਕਦੇ, ਇਸ ਵਾਸਤੇ ਆਪ ਜੀ ਨੇ ਇਹ ਪਹਿਲਾਂ ਰਾਗ ਸਰਵਣ ਕੀਤੇ ਹਨ। ਇਹ ਭੈਰੋਂ ਰਾਗ, ਦੇਵਗੰਧਾਰੀ ਰਾਗ, ਮਾਲ ਕੌਂਸ ਰਾਗ, ਬਗੇਸ਼ਵਰੀ ਰਾਗ, ਮੁਲਤਾਨੀ ਰਾਗ, ਹਮੀਰ ਰਾਗ, ਦੁਰਗਾ ਰਾਗ, ਅਤੇ ਇੱਕ ਗੁਰਮੁਖਾਂ ਵੱਲੋਂ ਸਾਡੇ ਗੁਰਮੀਤ ਸਿੰਘ ਮਥਾਰੂ ਸਾਹਿਬ ਜੀ ਆਏ ਨੇ ਨੋਟੀਗਮ ਤੋਂ, ਉਹਨਾਂ ਨੇ ਹੁਕਮ ਭੇਜਿਆ ਸੀ ਕਿ ਬਹਾਰ ਰਾਗ ਸਰਵਣ ਕਰਾਓ, ਪਰ ਇਹ ਗੁਲਦਸਤੇ ਦੇ ਵਿੱਚ ਹੀ ਬਹਾਰ ਰਾਗ ਆਏਗਾ। ਬਹਾਰ ਔਰ ਬਸੰਤ, ਇਹ ਸਾਰੇ ਰਾਗ ਜਿਹੜੇ ਜਿਹੜੇ ਗੁਰਮੁਖ ਪਿਆਰੇ ਪਿਛਲੇ ਰਾਗ ਦਰਬਾਰ 'ਤੇ ਗੁਰਮੁਖਾਂ ਦੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਸਨ ਕਿ ਕੋਈ ਚਾਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਜਿਹੜੇ ਜਿਹੜੇ ਰਾਗ ਉਹਨਾਂ ਨੇ ਕੀਤੇ ਹਨ ਉਹ ਗਾਏ ਜਾਣ ਤਾਂ ਹੋਰ ਆਨੰਦ ਹੈ। ਪਰ ਆਓ, ਇਸ ਵਾਸਤੇ ਇਹਦੇ ਵਿੱਚ ਸਾਰੇ ਇਹੋ ਜਿਹੇ ਰਾਗ ਹਨ ਜਿਹੜੇ ਆਮ ਸੰਗਤਾਂ ਨੇ ਕੀਤੇ ਹੁੰਦੇ ਨੇ, ਆਮ ਸੰਗਤਾਂ ਜਾਣੂ ਨੇ। ਅਤੇ ਆਓ, ਇਹਦੇ ਵਿੱਚ 11 ਰਾਗਾਂ ਦਾ ਗੁਲਦਸਤਾ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੋ, ਉਸ ਤੋਂ ਬਾਅਦ ਆਓ ਜਿਸ ਤਰ੍ਹਾਂ ਸਤਿਗੁਰੂ ਹੁਕਮ ਕਰੇ।

ਇਹ ਰਾਗਾਂ ਦਾ ਗੁਲਦਸਤਾ ਆਪ ਜੀ ਨੇ ਸ਼ਰਵਣ ਕੀਤਾ ਹੈ। ਇੱਕ ਬਹੁਤ ਹੀ ਦੋ ਚਾਰ ਮਿੰਟ ਦੀ ਬੰਦਿਸ਼ ਹੈ, ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਗ ਉਜਾਨ, ਆਓ ਬੜੇ ਪਿਆਰ ਦੇ ਨਾਲ। ਇੱਥੋਂ ਯਾਦ ਗੱਲ ਆਈ ਹੈ ਕਿ ਕਿੰਨੀ ਆਪ ਜੀ ਨੂੰ ਪ੍ਰੀਤ ਹੈ, ਜਿਹੜੇ ਸੰਗੀਤ ਨਾਲ ਕੀਰਤਨ ਦੇ ਨਾਲ ਲਿਵ ਲਾਉਂਦੇ ਹਨ, ਪ੍ਰੀਤ ਲਾਉਂਦੇ ਹਨ, ਨਾਮ ਬਾਣੀ ਦੇ ਨਾਲ ਗੁਰਬਾਣੀ ਸ਼ਰਵਣ ਕਰਦੇ ਹਨ, ਉਸ ਪ੍ਰੀਤ ਤੋਂ ਯਾਦ ਹੈ ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਗ ਅਜਾਨ, ਤਾਂ ਸੋ ਟੁੱਟੀ ਕਿਉਂ ਬਣੇ ਜਾਂ ਕੇ ਜੀ ਪ੍ਰਾਣ। ਇਹ ਪ੍ਰਾਣੀ ਬੰਦਿਸ਼ ਹੈ, ਦੋ ਤਿੰਨ ਮਿੰਟ ਵਿੱਚ ਬੰਦਿਸ਼ ਗਾਇਨ ਕਰਕੇ ਤੋ ਆਓ ਬੜੇ ਪਿਆਰ ਦਿਨ। ਇੱਕ ਅਖੀਰ ਤੇ ਤਰਾਨਾ, ਫਿਰ ਨਾਨ ਸਾਹਿਬ, ਇਹ ਆ ਤਿੰਨ ਚੀਜ਼ਾਂ ਬੜੇ ਪਿਆਰ ਦਿਨ ਸ਼ਰਮ ਕਰੋ।

ਆਓ ਤਰਾਨਾ, ਇਹ ਨਵਾਂ ਤਰਾਨਾ ਆਪ ਜੀ ਦੇ ਸਨਮੁੱਖ ਗਾਇਨ ਕਰਨ ਲੱਗੇ ਹਾਂ। ਸ਼ਾਇਦ ਪਹਿਲੀਆਂ ਕੈਸਟਾਂ ਦੇ ਵਿੱਚ ਅੱਜ ਤੋਂ 4-5 ਸਾਲ ਪਹਿਲਾਂ ਜਾਂ ਕੈਨੇਡਾ ਵਿਖੇ ਕੈਨੇਡਾ ਦੀਆਂ ਕੈਸਟਾਂ ਦੇ ਵਿੱਚ ਸ਼ਾਇਦ ਸਰਵਣ ਕੀਤਾ ਹੈ, ਇੱਥੇ ਗਾਇਨ ਨਹੀਂ ਕੀਤਾ।

ਤੋ ਆਓ ਅਖੀਰ ਤੇ ਤਰਾਨੇ ਦੇ ਨਾਲ ਇਹ ਸਮਾਪਤੀ ਕਰਦੇ ਹਾਂ। ਇਹ ਅਸਲ ਇਹ ਪਖਾਵਜ ਦੇ ਮਰਦੰਗ ਦੇ ਬੋਲ ਹਨ, ਉਹਦੇ ਵਿੱਚ ਇਹਦੇ ਵਿੱਚ ਆਪ ਜੀ ਨੇ ਸਰਵਣ ਕਰਨੇ ਹਨ। ਇਹ ਬੰਦਿਸ਼ ਇਸ ਤਰ੍ਹਾਂ ਦੀ ਬਣੀ ਹੈ ਕਿ ਮਰਦੰਗ ਜਿਸ ਤਰ੍ਹਾਂ ਗੁਰੂ ਦਰਬਾਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਜਦੋਂ ਆਟੇ ਵਾਲੇ ਧਾਮੇ ਦੇ ਉੱਤੇ ਕੀਰਤਨ ਹੁੰਦਾ ਸੀ ਤਾਂ ਬੜੇ ਖੁੱਲ੍ਹੇ ਬੋਲਾਂ ਵਾਲੇ ਸਾਥ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਇੱਕੀ ਮਾਤਰ ਦਾ ਮਲ ਤਾਲ ਆਪ ਜੀ ਨੇ ਸਰਵਣ ਕੀਤਾ, ਖੁੱਲ੍ਹਾ ਸਾਥ ਦਾ ਬੋਲ, ਅਤੇ ਇਹ ਮਰਦੰਗ ਦੇ ਬੋਲ, ਮਰਦੰਗ ਕਿਸ ਤਰ੍ਹਾਂ ਵੱਜਦੀ ਹੈ ਉਹਦੇ ਵਿੱਚ ਆਓ ਬੜੇ ਪਿਆਰ ਨਾਲ ਸਰਵਣ ਕਰੋ।

ਤਰ੍ਹਾਂ ਬੱਦਲ ਗਰਜਦੇ ਹਨ, ਉਸ ਤਰ੍ਹਾਂ ਇਹ ਮਰਦੰਗ ਤੇ ਕਿ ਤੱਕ ਤੱਕ ਤਾ ਕੇ ਮਰਦੰਗ ਬਾਜੇ ਉਹ ਬਦਰਵਾ ਆਏ। ਘਨਨ ਘਨਨ ਕਰੇ ਮਹਿਗਵਾ ਬਲਸੇ, ਬਿਜਲੀ ਕੜਕੇ ਤੜਕ ਤੜਕ ਕਰੇ। ਜਿਸ ਤਰ੍ਹਾਂ ਬਿਜਲੀ ਕੜਕਦੀ ਹੈ, ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਇਸੇ ਤਰ੍ਹਾਂ ਮਰਦੰਗ ਦੇ ਬੋਲ

0: ਆਓ ਇਹ ਮਰਦੰਗ ਦੇ ਬੋਲ, ਪਖਾਵਜ ਦੇ ਬੋਲ, ਇਹ ਬੜਾ ਹੀ ਵਧੀਆ ਸੁੰਦਰ ਗੁਲਦਸਤਾ ਸਾਨੂੰ ਵੀ ਬਹੁਤ ਪਸੰਦ ਹੈ। ਅਤੇ ਜੋ ਚੀਜ਼ਾਂ ਹਨ ਸੰਗੀਤ ਦੀਆਂ ਰਚਨਾਵਾਂ ਜਾਂ ਬੰਦਿਸ਼ਾਂ, ਇਹ ਤਾਂ ਮਨ ਨੂੰ ਗਾਇਕ ਦੇ ਵੀ ਲੱਗਦੀਆਂ ਹਨ ਅਤੇ ਸੁਣਨ ਵਾਲੇ ਜਿਹੜੇ ਹਨ ਸੰਗੀਤ ਪ੍ਰੇਮੀ ਉਹਨਾਂ ਨੂੰ ਵੀ ਆਨੰਦ ਆਉਂਦਾ ਹੈ। ਇਹ ਸਤਿਗੁਰਾਂ ਦੀ ਦਾਤ ਹੈ। ਇਸ ਵਾਸਤੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਨਾਲ, ਰਾਗਾਂ ਦੇ ਨਾਲ ਜੋੜਿਆ ਹੈ। ਅਤੇ ਅਸੀਂ ਜਦੋਂ ਬਾਣੀ ਸੁਣਦੇ ਹਾਂ ਅਤੇ ਰਾਗ ਸੁਣਦੇ, ਦੋਵੇਂ ਚੀਜ਼ਾਂ ਜਦੋਂ ਸਾਨੂੰ ਮਿਲਦੀਆਂ ਹਨ ਤਾਂ ਸਾਡੀ ਭਗਤੀ ਹੋ ਜਾਂਦੀ ਹੈ। ਨਹੀਂ ਤਾਂ ਰਾਗ ਤਾਂ ਬੜੇ ਬੜੇ ਗਾਉਣ ਵਾਲੇ ਬੈਠੇ ਹਨ ਹੋਰ ਧਰਮਾਂ ਵਿੱਚ ਵੀ, ਅਤੇ ਪਰ ਹਾਜ਼ਰੀ ਜੋ ਹੈ ਸਤਿਗੁਰੂ ਪਾਤਸ਼ਾਹ ਹਜ਼ੂਰੀ ਵਿੱਚ ਸਾਨੂੰ ਜੋ ਅਸੀਸ ਮਿਲਦੀ ਹੈ ਗੁਰੂ ਦਰਬਾਰ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚੋਂ, ਇਹ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦੇਣ ਦਿੱਤੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਧਰਮਾਂ ਦੇ ਵਿੱਚ ਬੜੇ ਬੜੇ ਗਵਈਏ ਹਨ ਬੈਠੇ ਹਨ, ਪਰ ਜਿਹੋ ਜਿਹਾ ਸੰਗੀਤ, ਜਿਹੋ ਜਿਹਾ ਰਾਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਣੀ 'ਚ ਦਰਜ ਕਰ ਦਿੱਤਾ ਹੈ, ਉਹ ਹੋਰ ਕਿਤੇ ਨਹੀਂ ਮਿਲਦਾ। ਮਿਸਾਲ ਹੈ, ਮਿਸਾਲ ਦੇ ਤੌਰ 'ਤੇ ਧਿਆਨ ਦੇਣਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਮਿਸ਼ਰਤ ਰਾਗ ਉਚਾਰਨ ਕੀਤੇ ਹਨ। ਹੋਰ ਕਿਸੇ ਧਰਮਾਂ ਵਿੱਚ ਜਾਂ ਹਿੰਦੂ ਗ੍ਰੰਥਾਂ ਵਿੱਚ, ਪੁਸਤਕਾਂ ਵਿੱਚ ਪੁਰਾਣੇ ਰਾਗ ਜਾਂ ਮਿਸ਼ਰਤ ਰਾਗ ਨਹੀਂ ਮਿਲਦੇ। ਜਿਸ ਤਰ੍ਹਾਂ ਤਿੰਨ ਤਿੰਨ ਪ੍ਰਕਾਰ ਦੇ ਰਾਗ ਹਨ, ਗੌੜੀ ਪੂਰਬੀ ਦੀਪਕੀ ਤਿਲੰਗ ਕਾਫੀ, ਗੌੜੀ ਵੀ ਸੋਰਠ ਵੀ, 12 ਪ੍ਰਕਾਰ ਦੀ ਗੌੜੀ ਹੈ, ਇਹ ਸਤਿਗੁਰਾਂ ਦੀ ਸਾਰੀ ਦੇਣ ਹੈ। ਸਤਿਗੁਰਾਂ ਨੇ ਬੜੇ ਬੜੇ ਰਾਗ, ਮਾਝ ਰਾਗ ਜੋ ਸਤਿਗੁਰਾਂ ਦੀ ਦੇਣ ਹੈ, ਮਾਝੇ ਦੀ ਲੋਕ ਧੁਨ ਤੋਂ ਮਾਝ ਰਾਗ ਬਣਾਇਆ, ਤੁਖਾਰੀ ਰਾਗ ਇਹ ਗੁਰੂ ਨਾਨਕ ਸਾਹਿਬ ਦਾ ਆਪਣਾ ਰਾਗ ਹੈ। ਤੋ ਸਤਸੰਗ ਜੀ, ਇਸ ਤਰ੍ਹਾਂ ਬਹੁਤ ਸਾਰੀ ਬਾਣੀ ਅਤੇ ਬੜੇ ਸੁੰਦਰ ਸੁੰਦਰ ਰਾਗ ਗੁਰੂ ਸਾਹਿਬਾਂ ਦੀ ਦੇਣ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਫਿਰ ਘਰਾਂ ਵਿੱਚ ਕੀਰਤਨ ਕਰਨ ਦਾ ਢੰਗ, ਪੜਤਾਲ ਗਾਇਕੀ ਜੋ ਹੈ, ਇਹ ਸਿੱਖ ਪੰਥ ਵਿੱਚ ਹੈ, ਹੋਰ ਕਿਤੇ ਨਹੀਂ ਹੈ। ਤਾਲਾਂ ਨੂੰ ਬਦਲ ਕੇ ਗਾਉਣਾ, ਰਾਗਾਂ ਦੇ ਗੁਲਦਸਤੇ, ਇਹ ਸਾਰੇ ਸਤਿਗੁਰਾਂ ਦੀ ਦੇਣ ਹੈ, ਸਤਿਗੁਰਾਂ ਦੀ ਬਖਸ਼ਿਸ਼ ਹੈ। ਪੁਰਾਤਨ ਚੱਲਿਆ ਆ ਰਹੇ ਮਰਜ਼ਾਦਾ ਕੀਰਤਨ ਦੇ ਵਿੱਚੋਂ ਜੋ ਕੁਝ ਆਪ ਜੀ ਨੂੰ ਭੇਟਾ ਕੀਤਾ ਹੈ, ਉਹ ਸਤਿਗੁਰਾਂ ਦੀ ਸੀਸ ਦੇ ਨਾਲ ਆਪ ਸੰਗਤ ਦੇ ਆਸ਼ੀਰਵਾਦ ਲੈਣ ਵਾਸਤੇ ਪੁੱਲਾ ਸ਼ਬਦ
1: ਇੱਕ ਸ਼ਬਦ ਹੋਰ ਸਰਵਨ ਕਰੋ ਸਾਰੰਗ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਿਉਂ ਆਖਿਆ ਗਿਆ? ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਸ ਵਕਤ ਆਪਣੀ ਕੁਰਬਾਨੀ ਦਿੱਤੀ ਜਿਸ ਵਕਤ ਕੇ ਇਸ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਮਜ਼ਲੂਮਾਂ ਦੀ ਬਾਂਹ ਫੜੀ ਤੇ ਹਿੰਦ ਦੀ ਚਾਦਰ ਕਵਾਇਆ। ਅਲਾ ਯਾਰ ਖਾਂ ਜੋਗੀ ਨੇ ਬੜਾ ਸੁੰਦਰ ਕਰਕੇ ਲਿਖਿਆ। ਬ੍ਰਹਮਣ ਖੜੇ ਹੋ ਗਏ ਹੱਥ ਜੋੜੇ, ਵੋ ਕਹਿਣੇ ਲਗੇ ਫੋੜ ਕਰ ਦਿਲ ਕੇ ਫੋੜੇ, ਸਤਮ ਕਰਨਿਆ ਜ਼ੁਲਮ ਕਰਤੇ ਹੈ ਹਰ ਦਿਲ,

0: ਕਾਹੀ ਧਰਮ ਕੀ ਟੁੱਟ ਜਾਏ ਨਾ ਡਾਲੀ।
1: ਪੰਡਤਾਂ ਨੇ ਆ ਕੇ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪ ਧਰਮ ਦੇ ਬਾਗ ਦੇ ਮਾਲੀ। ਉਸ ਵਕਤ ਬਾਗ ਕਿਹੜਾ ਸੀ? ਸਮੁੱਚਾ ਸਾਰਾ ਹਿੰਦੁਸਤਾਨ ਤੇ ਮਾਲੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ। ਉਹਨਾਂ ਨੇ ਕੈਸੀ ਪ੍ਰਤਪਾਲਣਾ ਕੈਸੀ ਰਕਸ਼ਾ ਕੀਤੀ
0: ਕਿ ਹੈ ਧਰਮ ਕੇ ਬਾਗ ਕੇ ਆਪ ਮਾਲੀ, ਕਾਹੀ ਧਰਮ ਕੀ ਟੁੱਟ

ਉਲੇ ਹੋਏ ਜੀਵਾਂ ਦੇ ਲਈ ਭੇਜਦਾ ਕਿ ਜਾ ਕੇ ਉਹਨਾਂ ਨੂੰ ਚੇਤੇ ਕਰਾਓ ਵਾਹਿਗੁਰੂ ਦਾ। ਤਾਂ ਐਸੇ ਮਹਾਂਪੁਰਸ਼ ਸਨ ਬਾਬਾ ਜੀ।

ਭੁੱਖ ਨੰਗ ਅਤੇ ਕੰਗਾਲੀ ਨਾਲ ਦੁਖੀ ਹਾਂ। ਬਾਬਾ ਜੀ ਨੇ ਆਖਿਆ ਵੀ ਸਿਮਰਨ ਕਰਦਾ ਹੋਣਾ। ਆਖਿਆ ਜੀ ਸਿਮਰਨ ਹੁੰਦਾ ਕੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ। ਸਤਸੰਗਤ ਬੋਲੋ ਸ਼੍ਰੀ।

ਨਾਮ ਜਪਣ ਵਾਲਿਆਂ ਕੋਲ ਜਾਈਏ ਤਾਂ ਉਹ ਨਾਮ ਦੀ ਗੱਲ ਕਰਦੇ ਨੇ, ਦੁਨਿਆਵੀ ਲੋਕਾਂ ਪਾਸ ਜਾਈਏ ਤਾਂ ਦੁਨਿਆਵੀ ਧੰਦਿਆਂ ਦੀਆਂ ਕਾਰ ਵਿਹਾਰਾਂ ਦੀਆਂ

ਦਿੱਤੀ ਪੜਿਆ ਕਰੂ। ਆਖਿਆ ਬਾਬਾ ਜੀ ਉਹ ਕਿਹੜੀ? ਆਖਣ ਲੱਗੇ ਆਖਿਆ ਕਰੋ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਭਾਵ ਪ੍ਰਭੂ ਦਾ ਸਿਮਰਨ ਕੀਤਿਆਂ ਦੀਨ ਦੁਨੀਆਂ ਦੇ ਸੁੱਖ ਮਿਲਦੇ ਨੇ। ਤਾਂ ਇਹ ਦੰਪਤੀ ਜੋੜਾ ਬਾਬਾ ਜੀ ਦੇ ਚਰਨਾਂ ਚ ਰਿਹਾ। ਦੋ ਚਾਰ ਦਿਹਾੜੇ ਨਾਨਕ ਸਰ ਠਾਠ ਵਿਖੇ ਬਾਬਾ ਜੀ ਦੇ ਚਰਨਾਂ ਵਿਚ ਸੇਵਾ ਕਰਦੇ ਰਹੇ ਪਤੀ ਪਤਨੀ, ਤੇ ਨਾਲ ਨਾਲ ਹਰ ਵੇਲੇ ਪੰਕਤੀ ਪੜਦੇ ਸਨ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਤੇ ਪਰਮੇਸ਼ਵਰ ਦੀ ਬਖਸ਼ਿਸ਼ ਹੋਈ ਕਿਉਂਕਿ ਮਹਾਂਪੁਰਖਾਂ ਦੀ ਗਵਾਹੀ ਸੀ। ਸਾਡੀ ਅਰਦਾਸ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਸਾਡਾ ਪਰਮੇਸ਼ਵਰ ਨਾਲ ਕੋਈ ਸੰਬੰਧ ਹੀ ਨਹੀਂ। ਪਰ ਨਾਮ ਜਪਣ ਵਾਲੇ ਉਹ ਤਾਂ ਹਰ ਵੇਲੇ ਚੇਤੇ ਰੱਖਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਅਰਦਾਸ ਅਕਾਲ ਪੁਰਖ ਕਦੇ ਬਿਰਥੀ ਨਹੀਂ ਜਾਣ ਦਿੰਦਾ। ਤਾਂ ਇਹ ਨਾਮ ਜਪਣ ਵਾਲਿਆਂ ਦੀ ਸ਼ਰਨ ਵਿਚ ਆਏ ਸਨ ਪਰਮੇਸ਼ਵਰ।

ਦਿੱਤਾ ਦਿੱਤਾ ਸਭੋ ਕੁਝ ਹੈ ਵੀ ਤੇ ਕੁਝ ਵੀ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦ ਇਹਨਾਂ ਨੇ ਆਖਿਆ ਮਹਾਰਾਜ ਸਭੋ ਕੁਝ ਹੈ ਵੀ ਤੇ ਕੋਈ ਨਹੀਂ, ਬਾਬਾ ਜੀ ਨੇ

ਇਹ ਜੋ ਕੁਝ ਵੀ ਮੇਰਾ ਹੈ ਇਹ ਸਭ ਤੇਰਾ ਹੀ ਹੈ, ਇਹ ਸਾਰੇ ਸੁਖ ਤੇਰੇ ਨੇ। ਤੇ ਗੁਰੂ ਪਿਆਰਿਓ ਜਦੋਂ ਸਭ ਕੁਝ ਇਹਨਾਂ ਨੂੰ ਮਿਲ ਗਿਆ, ਭੁੱਖ ਨੰਗ ਦੀ ਪੀੜ ਕੱਟੀ ਗਈ, ਤੇ ਫਿਰ ਬਾਬਾ ਜੀ ਦੇ ਚਰਨਾਂ ਚ ਆਏ। ਬਾਬਾ ਜੀ ਨੇ ਆਖਿਆ ਵੀ ਹੁਣ ਕੀ ਚਾਹੀਦਾ ਮਹਾਰਾਜ, ਦੁਨੀਆਂ ਦੇ ਸਾਰੇ ਸੁਖ ਤਾਂ ਮਿਲ ਗਏ, ਹੁਣ ਨਾਮ ਦਾ ਲਾਲ ਸਾਡੀ ਚੋਲੀ ਚ ਪਾ ਦੇ। ਹਜ਼ੂਰ ਨੇ ਆਖਿਆ ਫਿਰ ਬਈ ਜਿਵੇਂ ਪਹਿਲਾਂ ਪੜਦੇ ਸੋ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਤੇ ਹੁਣ ਪੜਿਆ ਕਰੋ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਆਤਮਿਕ ਦਾਤਾਂ ਦੀ ਤੁਹਾਡੀ ਚੋਲੀ ਵਿੱਚ ਆਤਮਿਕ ਦਾਤਾ ਪੈ ਜਾਵਣਗੀ। ਤਾਂ ਉਸ ਦਿਨ ਤੋਂ ਇਹਨਾਂ ਨੇ ਪੜਨਾ ਸ਼ੁਰੂ ਕੀਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਤਾਂ ਐਸੇ ਸਨ ਬਾਬਾ ਜੀ, ਜੇਕਰ ਕੋਈ ਦੁਨਿਆਵੀ ਸ਼ੈ ਵੀ ਮੰਗਣ ਆਉਂਦਾ ਤਾਂ ਨਾਲ ਉਹਨੂੰ ਉਹ ਵੀ ਦਿੰਦੇ, ਪਰ ਨਾਲ ਨਾਲ ਬਾਣੀ ਦੇ ਨਾਲ ਵੀ ਉਹਨੂੰ ਜੋੜ ਦਿੰਦੇ, ਕਿਉਂਕਿ ਮਹਾਂਪੁਰਖ ਦਾ ਤਾਂ ਕੰਮ ਹੈ ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ। ਸੂਈ ਸੁਹਾਗਾ ਸੰਤ ਜਨ, ਇਹ ਤੀਨੋਂ ਹੈ ਜੋੜਨ। ਸੂਈ ਵੀ ਜੋੜਦੀ ਹੈ, ਸੁਹਾਗਾ ਵੀ ਜੋੜਦਾ, ਤੇ ਸੰਤ ਜਨ ਵੀ ਟੁੱਟੇ ਹੋਏ ਬੰਦੇ ਨੂੰ ਵਾਹਿਗੁਰੂ ਨਾਲ ਜੋੜ ਦਿੰਦੇ। ਇਸ ਲਈ ਪਿਆਰ ਵਾਲੇ ਕਵੀ ਨੇ ਆਖਿਆ

ਕਲਯੁਗ ਨੇ ਬੜਾ ਹੀ ਭਿਆਨਕ ਰੂਪ ਬਣਾਇਆ ਤੇ ਬਾਬਾ ਜੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਜਦੋਂ ਇਹ ਆ ਕੇ ਸਾਹਮਣੇ

ਜਦੋਂ ਇਸਨੇ ਫਿਰ ਨਾ ਜਵਾਬ ਦਿੱਤਾ ਤਾਂ ਬਾਬਾ ਜੀ ਨੇ ਰੋਹ ਦੇ ਵਿੱਚ ਆ ਕੇ ਖੂੰਡਾ ਖੜਕਾ ਕੇ ਆਖਿਆ ਵੀ ਕੌਣ ਹੈ, ਬੋਲਦਾ ਕਿਉਂ ਨਹੀਂ? ਤਾਂ ਇਸਨੇ ਆਖਿਆ ਮੈਨੂੰ ਨਹੀਂ ਜਾਣਦੇ, ਇਸ ਯੁੱਗ ਦਾ ਰਾਜਾ ਮੈਂ ਹਾਂ ਕਲ ਯੁੱਗ। ਤੇ ਬਾਬਾ ਜੀ ਨੇ ਆਖਿਆ ਬਈ ਅਸੀਂ ਤਾਂ ਦੁਨੀਆਂ ਛੱਡੀ ਘਰ ਬਾਹਰ ਤੇ ਆ ਗਿਆ,

ਤਾਂ ਫਿਰ ਆਖਿਆ ਇੱਥੋਂ ਜਲਦੀ ਨੱਠ ਜਾ, ਇੱਥੋਂ ਭੱਜ ਜਾ ਤੂੰ ਤੇ ਸਾਨੂੰ ਨਾਮ ਜਪ ਲੈਣ ਦੇ, ਨਹੀਂ ਤਾਂ ਫਿਰ ਬਈ ਤੂੰ ਸੋਚ ਲੈ, ਕਿਉਂਕਿ ਨਾਮ ਜਪਣ ਵਾਲਿਆਂ ਦੇ ਨੇੜੇ ਜਮਦੂਤ ਵੀ ਨਹੀਂ ਆ ਸਕਦੇ ਤਾਂ ਤੂੰ ਕਿਵੇਂ ਆ ਜਾਏਗਾ। ਤਾਂ ਜਦੋਂ ਬਾਬਾ ਜੀ ਨੇ ਰੋਹ ਦੇ ਵਿੱਚ ਖੂੰਡਾ ਖੜਕਾਇਆ ਤਾਂ ਇਹ ਨੱਠ ਲੱਗਾ।

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥਾ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ

ਤੇ ਆ ਨਾ ਸਕੇ। ਸੱਚ ਹੈ ਪਿਆਰੀ ਸਾਧ ਸੰਗਤ, ਬੇਸ਼ੱਕ ਸ਼੍ਰੀ ਨਾਨਕ ਸਰ ਸਾਹਿਬ ਵਿਖੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ, ਪਰ ਗੁਰੂ ਨਾਨਕ ਹੀ ਜਾਣੇ ਕਿੱਥੋਂ ਕਿੱਥੋਂ ਨਾਮ ਦੇ ਵਿਆਜਣ ਲਈ ਅੱਜ ਤੱਕ ਸੰਗਤਾਂ ਆਉਂਦੀਆਂ ਨੇ।

ਨਿਆਈ ਹੁੰਦੇ ਨੇ। ਅੱਜ ਇਹ ਬੱਦਲ ਇੱਥੇ ਵਰਨ, ਕੱਲ ਨੂੰ ਅੱਗੇ ਜਾ ਕੇ ਇਹਨਾਂ ਨੇ ਅੱਗੇ ਕਿੱਥੇ ਵਰਨਾ ਕੌਣ ਜਾਣੇ। ਮਹਾਂਪੁਰਖ ਤਾਂ ਇਸੇ ਤਰ੍ਹਾਂ ਹੁੰਦੇ ਨੇ, ਚੋਲਾ ਬਦਲਣ ਲੱਗਿਆਂ ਕੋਈ ਦੇਰ ਨਹੀਂ ਲਗਾਉਂਦੇ। ਆਖਿਆ ਹਾਥੀ ਨੂੰ ਤਾਂ ਕੱਚੀ ਤੰਦ ਤੋੜਨ ਵੇਲੇ ਵੀ ਸਮਾਂ ਲੱਗ ਸਕਦਾ, ਪਰ ਮਹਾਂਪੁਰਖ ਚੋਲਾ ਬਦਲਦਿਆਂ ਇੱਕ ਨਿਮਕ ਵੀ ਨਹੀਂ ਲਗਾਉਂਦੇ। ਮਹਾਂਪੁਰਖ ਤਾਂ ਚੋਲਾ ਇੰਜ ਛੱਡ ਜਾਂਦੇ ਨੇ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਬਾਬਾ ਜੀ ਜਦੋਂ ਚੋਲਾ ਛੱਡ ਗਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੇਵਾ ਸੰਭਾਲੀ, ਤਾਂ ਉਸ ਵੇਲੇ ਵੀ ਕਲਯੁਗ ਨੇ ਆ ਕੇ ਅਵਗਿਆ ਕਰਨੀ ਚਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਬਾਬਾ ਜੀ ਨੇ ਫਿਰ ਬਾਬਾ ਈਸ਼ਰ

ਓਂਕਾਰ ਦੇ ਕਰੋ ਬਖਸ਼ੀਆਂ ਹੋਈਆਂ ਰੂਹਾਂ ਜੋ ਸੰਸਾਰ ਵਿੱਚ ਆ ਕੇ ਇਹ ਚੇਤਾ ਕਰਾਉਂਦੀਆਂ ਨੇ ਕਿ ਐ ਜੀਵ ਤੂੰ ਨਿਰੰਕਾਰ ਨੂੰ ਕਿਉਂ ਵਿਸਾਰਿਆ ਜਿਸ ਪਰਮੇਸ਼ਵਰ ਨੇ ਤੈਨੂੰ ਏਡੀ ਅਮੋਲਕ ਦੇਹੀ ਏਡਾ ਅਮੋਲਕ ਸਮਾਂ ਬਖਸ਼ਿਆ ਤੂੰ ਉਸ ਨਿਰੰਕਾਰ ਨੂੰ ਕਿਉਂ ਵਿਸਾਰਿਆ।

ਕਾਲਿਆਂ ਨਿਰੰਕਾਰ ਨਾਲ ਜੋੜਿਆ ਕਿਉਂਕਿ ਆਏ ਤਾਂ ਅਸੀਂ ਨਿਰੰਕਾਰ ਦੇ ਘਰੋਂ ਹਾਂ ਪਰ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤਾਂ ਬ੍ਰਹਮ ਗਿਆਨੀ ਮਹਾਂਪੁਰਖ ਰੱਬ ਦੇ ਪਿਆਰੇ ਇਹ ਸਾਨੂੰ ਯਾਦ ਦਿਲਾਉਂਦੇ ਨੇ ਬਈ ਤੂੰ ਨਾਮ ਜਪਣਾ ਐਸੇ ਮਹਾਂਪੁਰਖ ਸਨ ਬਾਬਾ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ

ਜੇ ਕਿਸੇ ਮੁਸਲਮਾਨ ਨੇ ਆਉਣਾ ਤਾਂ ਬਾਬਾ ਜੀ ਨੇ ਆਖਣਾ ਵੀ ਪੰਜ ਨਿਵਾਜਾਂ ਗੁਜਾਰਿਆ ਕਰ। ਜੋ ਕੋਈ ਤੁਹਾਡਾ ਧਰਮ ਹੈ ਉਸ ਵਿੱਚ ਪਰਪੱਕ ਰਹੋ।

ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਲਾਇਆ। ਬਾਬਾ ਜੀ ਦੇ ਦਰਸ਼ਨ ਹੀ ਐਸੇ ਸਨ ਕਿ ਜੋ ਕੋਈ ਵੀ ਕਰਦਾ ਸੀ ਨਾਮ ਜਪਣ ਵਾਲਿਆਂ ਦੇ ਦਰਸ਼ਨ ਤੇ ਫਿਰ ਆਪੇ ਪਿਆਰ ਨਾਲ ਮੁਖ ਆਖਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਨਾਮ ਜਪਣ ਵਾਲਿਆਂ ਦੇ ਦਰਸ਼ਨ ਵਡਭਾਗਿਆਂ ਨੂੰ ਹੁੰਦੇ ਨੇ। ਹਜ਼ੂਰ ਬਾਣੀ ਚ ਕਹਿੰਦੇ ਨੇ ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀ। ਇਹ ਮਹਾਂਪੁਰਖ ਦੀ ਨਿਸ਼ਾਨੀ ਹੈ ਜਿਸ ਨੂੰ ਮਿਲਦਿਆਂ ਹੀ ਅਕਾਲ ਪੁਰਖ ਚੇਤੇ ਆ ਜਾਵੇ। ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਇਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਿਆ ਹੁੰਦਾ। ਬਾਬਾ ਜੀ ਨੇ ਕਠੋਰ ਤਪ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਰਿਝਾਇਆ। ਸਾਰੀ ਸਾਰੀ ਰਾਤ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੜੇ ਹੋ ਕੇ ਚਵਰ ਕਰਨਾ। ਜਦੋਂ ਇੱਕ ਵੇਰਾ ਸੰਤ ਜਸਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਆਖਿਆ, ਇਹ ਰੱਬ ਦੇ ਪਿਆਰੇ ਆਪਾਂ ਨਾਮ ਜਪਣ ਵੱਲ ਤੁਰੇ ਤਾਂ ਹਾਂ ਤੇ ਨਿਤ ਅਰਦਾਸ ਵੀ ਕਰਦੇ, ਹੇ ਨਿਰੰਕਾਰ ਤੇਰੇ ਨਾਲ ਸਾਡੀ ਪ੍ਰੀਤ ਹੈ, ਪਰ ਜਿਵੇਂ ਮਹਾਂਪੁਰਖੋ ਧੰਨੇ ਨੇ ਠਾਕੁਰ ਨੂੰ ਭੋਗ ਲਵਾਇਆ ਸੀ ਕਿ ਸਾਡੀ ਪ੍ਰੀਤ ਵੀ ਐਸੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੋ ਕੇ ਸਾਡਾ ਭੋਗ ਲਾਉਣ। ਤੇ ਬਾਬਾ ਜੀ ਮੁਸਕਰਾ ਪਏ, ਆਖਣ ਲੱਗੇ, ਜਸਵੰਤ ਸਿੰਘ ਜੀ ਇਸ ਪ੍ਰਸੰਨਤਾ ਨੂੰ ਹਾਸਲ ਕਰਨ ਦੇ ਲਈ ਕਾਲਣਾ ਵੀ ਅੱਤ ਦੀ ਕਮਾਈ ਕਰਨੀ ਪਏਗੀ, ਬਹੁਤ ਕਾਲਣਾ ਕਰਨੀ ਪਏਗੀ। ਤੇ ਬਾਬਾ ਜਸਵੰਤ ਸਿੰਘ ਜੀ ਕਹਿਣ ਲੱਗੇ, ਐ ਰੱਬ ਦੇ ਪਿਆਰੇ ਹੋ, ਦੁਨੀਆਂ ਨੂੰ ਛੱਡਿਆ, ਘਰ ਬਾਰ ਤਿਆਗਿਆ, ਜੰਗਲਾਂ ਵਿੱਚ ਆ ਕੇ ਸਮਾਧੀਆਂ ਲਾਈਆਂ, ਤੇ ਜੇਕਰ ਗੁਰੂ ਨਾਨਕ ਦੇ ਦਰਸ਼ਨ ਵੀ ਨਾ ਹੋਏ ਤਾਂ ਇਹ ਜਨਮ ਕਿਸ ਲੇਖੇ। ਤਾਂ ਬਾਬਾ ਜੀ ਨੇ ਆਖਿਆ, ਫਿਰ ਅੱਜ ਤੋਂ ਇਹ ਪ੍ਰਣ ਕਰ ਲਓ ਕਿ ਜਿਤਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਧੰਨ ਗੁਰੂ ਨਾਨਕ ਪ੍ਰਤੱਖ ਆ ਕੇ ਭੋਗ ਨਹੀਂ ਲਗਾਉਂਦੇ ਅਸੀਂ ਵੀ ਉਤਨਾ ਚਿਰ ਪ੍ਰਸਾਦ ਨਹੀਂ ਛਕਣਾ। ਬਾਬਾ ਜੀ ਨੇ ਅਰਦਾਸ ਕੀਤੀ ਤੇ ਆਖਿਆ, ਜਿਵੇਂ ਲਾਲੋ ਨੇਕ ਦੀ ਕਮਾਈ ਕਰਕੇ ਲਿਆਇਆ ਸੀ ਤੇ ਗੁਰੂ ਨਾਨਕ ਨੇ ਪ੍ਰਸਾਦ ਛਕਿਆ ਸੀ, ਅਸੀਂ ਵੀ ਅੱਜ ਤੋਂ ਜੰਗਲਾਂ ਵਿੱਚੋਂ ਲੱਕੜਾਂ ਕੱਟ ਕੇ ਉਹਨਾਂ ਨੂੰ ਵੇਚ ਕੇ ਉਸ ਕਮਾਈ ਵਿੱਚੋਂ ਪ੍ਰਸਾਦ ਤਿਆਰ ਕਰਾਂਗੇ, ਫਿਰ ਗੁਰੂ ਨਾਨਕ ਜ਼ਰੂਰ ਅੰਗੀਕਾਰ ਕਰੇਗਾ। ਸਾਧ ਸੰਗਤ ਪ੍ਰਸ਼ਾਦ ਤਿਆਰ ਕੀਤਾ ਰੱਖਿਆ, ਇੱਕ ਵੇਰਾ ਦੋ ਵੇਰਾ ਜਦੋਂ ਭੋਗ ਨਾ ਲੱਗਿਆ ਤਾਂ ਬਾਬਾ ਜੀ ਨੇ ਆਖਿਆ, ਅਸੀਂ ਵੀ ਉਤਨਾ ਚਿਰ ਨਹੀਂ ਛਕਣਾ ਜਿਤਨਾ ਚਿਰ ਗੁਰੂ ਨਾਨਕ ਆਪ ਨਹੀਂ ਭੋਗ ਲਾਉਣਗੇ। ਬਿਲਕਦੀਆਂ ਪਈਆਂ ਸਨ ਦੋ ਰੂਹਾਂ ਗੁਰੂ ਨਾਨਕ ਦੇ ਦਰਸ਼ਨ ਲਈ ਤੇ ਤਰਲਾ ਪਾ ਪਾ ਕੇ ਕਹਿੰਦੇ ਨੇ, ਕਦੋਂ ਆਵੋਗੇ, ਕਦੋਂ ਆ ਕੇ ਪ੍ਰਸਾਦ ਭੋਗ ਲਾਵੋਗੇ। ਰੋਜ ਜਾਉਣਾ, ਲੱਕੜਾਂ ਕੱਟਣੀਆਂ, ਬਾਜ਼ਾਰ ਵਿੱਚ ਵੇਚਣੀਆਂ ਤੇ ਆ ਕੇ ਅਰਦਾਸ ਕਰਨੀ। ਅੱਜ 6-7 ਦਿਹਾੜੇ ਹੋ ਗਏ ਜਦੋਂ ਭੋਗ ਨਹੀਂ ਲੱਗਿਆ। ਅਰਦਾਸ ਕਰਦੇ ਕਰਦੇ ਬਾਬਾ ਜੀ ਦਾ ਸਰੀਰ ਨਿਢਾਲ ਹੋ ਗਿਆ, ਕਿਉਂਕਿ 6-7 ਦਿਹਾੜਿਆਂ ਤੋਂ ਸਰੀਰ ਦੇ ਅੰਦਰ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਗਿਆ। ਦੇਖੋ ਕਿਹੜੀ ਪ੍ਰੀਤ ਸੀ ਬਾਬਾ ਜੀ ਦੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਹਦੀ ਪ੍ਰੀਤ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੇ ਇੱਕ ਵੀ ਅੰਨ ਦਾ ਦਾਣਾ ਅੰਦਰ ਨਾ ਗਿਆ ਤੇ ਸਰੀਰ ਨਿਢਾਲ ਹੋ ਕੇ ਗਿਰ ਪਿਆ। ਜਦੋਂ ਗਿਰ ਗਏ ਬਾਬਾ ਜੀ ਤਾਂ ਬਾਬਾ ਜਸਵੰਤ ਸਿੰਘ ਜੀ ਨੂੰ ਕਿਆ ਆਖਣ ਲੱਗੇ, ਵੀ ਰਾਗਾ ਸਿਆ ਹੁਣ ਤਾਂ ਸ਼ਬਦ ਪੜ
ਇਹ ਜਨਮ ਤੁਮਾਰੇ ਲੇਖੇ। ਇਹ ਨਿਰੰਕਾਰ ਜੇ ਆ ਕੇ ਭੋਗ ਲਗਾ ਲਵੇ ਤਾਂ ਭਲਾ, ਤੇ ਨਹੀਂ ਤਾਂ ਇਹ ਜਨਮ ਤਾਂ ਅਸਾਂ ਤੇਰੇ ਲੇਖੇ ਲਾਉਣਾ ਹੀ ਹੈ। ਉਸੇ ਵੇਲੇ ਸਤਿਗੁਰਾਂ ਦੀ ਰਹਿਮਤ ਹੋਈ, ਪ੍ਰੀਖਿਆ ਦੀਆਂ ਘੜੀਆਂ ਪੂਰੀਆਂ ਹੋਈਆਂ ਤੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਤੱਖ ਗੁਰੂ ਨਾਨਕ ਪ੍ਰਗਟ ਹੋਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਤੱਖ ਪ੍ਰਗਟ ਹੋ ਕੇ ਭੋਗ ਛਕਿਆ ਤੇ ਫਿਰ ਪਿਆਰ ਨਾਲ ਆਖਦੇ ਨੇ, ਰਾਗਾ ਸਿਆ ਤੈਨੂੰ ਕੀ ਚਾਹੀਦਾ ਜੋ ਇਤਨੀ ਬੰਦਗੀ ਕਰ ਰਹੇ। ਤਾਂ ਬਾਬਾ ਜਸਵੰਤ ਸਿੰਘ ਜੀ ਨੇ ਆਖਿਆ, ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਸਨ। ਨਹੀਂ ਰਾਗਾ ਸਿਆ ਕੁਝ ਮੰਗ ਲੈ, ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ, ਹੋਰ ਕੀ ਚਾਹੀਦਾ। ਨਹੀਂ ਰਾਗਾ ਸਿਆ ਸਾਡਾ ਤੀਸਰਾ ਬਚਨ ਹੈ ਕੁਝ ਮੰਗ। ਆਖਿਆ ਫਿਰ ਇੱਕ ਕਿਰਪਾ ਕਰੇ ਦੀ, ਜਦੋਂ ਵੀ ਮੈਂ ਕੀਰਤਨ ਕਰਾਂ ਤਾਂ ਇਸੇ ਤਰ੍ਹਾਂ ਮੈਨੂੰ ਆਪਣੇ ਸੋਹਣੇ ਦਰਸ਼ਨ ਦਿੰਦੇ ਰਹਿਣਾ। ਤੇ ਬਾਬਾ ਜੀ ਨੂੰ ਸਾਹਿਬ ਜੀ ਨੇ ਆਖਿਆ, ਐ ਰਿੱਕੀ ਜੀ ਤੁਸੀਂ ਕੀ ਲੈਣਾ ਹੈ। ਬਾਬਾ ਜੀ ਆਖਣ ਲੱਗੇ, ਗਰੀਬ ਨਿਵਾਜ ਮੈਨੂੰ ਤਾਂ ਮੰਗਣਾ ਹੀ ਕੋਈ ਨਹੀਂ ਆਉਂਦਾ, ਮੈਂ ਤੇਰੇ ਕੋਲੋਂ ਕੀ ਮੰਗਾਂ। ਸਾਹਿਬ ਜੀ ਨੇ ਆਖਿਆ, ਨਹੀਂ ਰਿੱਕੀ ਜੀ ਕੁਝ ਤਾਂ ਮੰਗੋ। ਨਹੀਂ ਮੇਰਾ ਦੇ ਸਾਈ ਮੈਨੂੰ ਮੰਗਣਾ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ, ਕੁਝ ਮੰਗੋ ਬਈ। ਤਾਂ ਆਖਿਆ, ਮਹਾਰਾਜ ਮੰਗਣਾ ਤਾਂ ਨਹੀਂ ਆਉਂਦਾ ਪਰ ਕਿਰਪਾ ਕਰਦੀ ਇਸੇ ਤਰ੍ਹਾਂ ਜਦੋਂ ਵੀ ਪ੍ਰਸਾਦ ਤਿਆਰ ਕਰਾਂ ਤੇ ਮੇਰਾ ਗਰੀਬ ਦਾ ਪ੍ਰਵਾਨ ਕਰ ਲੈਣਾ।

പ്രഭു ദേ ഭഗത് നാം ജപ് കെ പ്രഭു നൂ ഹി പാ ലെന്ദേ നേ. ദുനിയാവി ലോക ദാ ബന്ദഗി കർക്കേ ദുനിയാ ദി ശയാ മംഗദേ നേ, പർ രബ് ദേ പ്യാരേ താ രബ് നൂ ഹി മംഗ ലെന്ദേ നേ. ਤਾਂ ਇਸ ਤਰ੍ਹਾਂ ਬਾਬਾ ਜੀ ਨੇ ਪੂਰਨੇ ਪਾਏ ਕਿ ਕਿਵੇਂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨਾਲ ਪ੍ਰੀਤ ਪਾਉਣੀ, ਕਿਵੇਂ ਹਾਜ਼ਰ ਨਾਜ਼ਰ ਸਮਝ ਕੇ ਭੋਗ ਲਗਾਉਣੀ. ਆਪ ਕਿਆ ਕਰਦੇ ਸਨ, ਜਦੋਂ ਵੀ ਪ੍ਰਸਾਦ ਛਕੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਰੇ, ਜਦੋਂ ਵੀ ਪਹਿਨੀਏ ਤਾਂ ਆਖੀਏ ਗੁਰੂ ਨਾਨਕ ਤੇਰਾ ਦਿੱਤਾ ਖਾਦਾ ਪਹਿਨ ਰਹੇ ਹਾਂ, ਤੇਰੀ ਬਖਸ਼ੀ ਸਦਕਾ ਸਾਰੀਆਂ ਖੁਸ਼ੀਆਂ ਮਾਣ ਰਹੀ ਹੈ. ਤਾਂ ਇਸ ਤਰ੍ਹਾਂ ਬਾਬਾ ਜੀ ਨੇ ਕਈ ਪੂਰਨੇ ਪਾਏ ਤੇ ਜੋ ਕੋਈ ਵੀ ਆਉਂਦਾ ਉਸ ਨੂੰ ਵੀ ਇਹੀ ਕਹਿੰਦੇ ਬਈ ਇੱਕ ਦਾ ਹੋ ਜਾ. ਬਹੁਤੇ ਦਰਵਾਜ਼ਿਆਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ, ਇਸ ਲਈ ਬਾਬਾ ਜੀ ਹਰ ਕਿਸੇ ਨੂੰ ਇਹੀ ਕਹਿੰਦੇ ਸਨ ਬਈ ਜੇ ਤੂੰ ਗੁਰੂ ਤੇ ਪ੍ਰਤੀਤ ਲਿਆਵੇਂਗਾ, ਗੁਰੂ ਨਾਲ ਪ੍ਰੀਤ ਪਾਵੇਂਗਾ, ਪਿਆਰ ਕਰੇਗਾ ਤਾਂ ਗੁਰੂ ਤੇਰੇ ਸਾਰੇ ਕਾਰਜ ਸਵਾਰੇਗਾ. ਅਚਿੰਤ ਕਾਜ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ ਵਾਹਿਗੁਰੂ ਆਪ ਉਹਨਾਂ ਦੇ ਕਾਜ ਸਵਾਰਦਾ. ਇਸ ਤਰ੍ਹਾਂ ਹਰ ਕਿਸੇ ਨੂੰ ਜਿਵੇਂ ਵੀ ਹੋਣਾ ਬਾਬਾ ਜੀ ਨੇ ਉਹਦੀ ਸੁਰਤੀ ਨਿਰੰਕਾਰ ਦੇ ਚਰਨਾਂ ਨਾਲ ਜੋੜ ਦੇਣੀ. ਇਸੇ ਲਈ ਤਾਂ

ਬਾਦਸ਼ਾਹ ਦੇ ਚਰਨਾਂ ਨਾਲ ਪ੍ਰੀਤ ਲਾਈ ਬੈਠੇ ਸਨ ਤੇ ਕੀਰਤਨ ਹੋ ਰਿਹਾ ਸੀ। ਸੰਗਤਾਂ ਕੀਰਤਨ ਸੁਣ ਰਹੀਆਂ ਸਨ ਤੇ ਸੰਗਤਾਂ ਦੇ ਵਿੱਚ ਕੁਝ ਐਸੇ ਸੰਗੀਤ

ਉਹਨੂੰ ਪਰਮੇਸ਼ਵਰ ਨਾਲ ਜੋੜ ਦੇਣ, ਕਿਉਂਕਿ ਰੱਬ ਦੇ ਪਿਆਰੇ ਤਾਂ ਆਉਂਦੇ ਹੀ ਨਾਮ ਜਪਾਵਣ ਲਈ। ਹੇ ਬਾਬਾ ਜੀ, ਤਨ ਤੁਹਾਡੀਆਂ ਕਮਾਈਆਂ।

ਪਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਲ ਮੈਂ ਰੋਸ਼ਨ ਗੁਰੂ ਗੋਬਿੰਦ ਸਿੰਘ ਜਾਨੋ ਦਿਲ ਗੁਲਸ਼ਨ।

0: ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰਾਹੀਂ ਦੁਨੀਆਂ ਉੱਤੇ ਇੱਕ ਨਵ ਜੀਵਨ ਲਿਆਂਦਾ ਅਤੇ ਜਿਤਨਾ ਨਾਲ ਫਖਰ ਗੌਰਵ ਇਸ ਦਿਨ ਤੇ ਕੀਤਾ ਜਾਏ ਉਹ ਬਜਾ ਹੈ। ਇਸ ਲਈ ਸਮਰਥਕ ਬੈਠੀਆਂ ਸੰਗਤਾਂ ਨੂੰ ਦੇਸ਼ਾਂ ਦੇ ਸੰਤਰਾਂ ਵਿਚ ਸੁਸ਼ੋਭਿਤ ਅੱਜ ਦੇ ਦੀਵਾਨ ਸਜਾਉਣ ਵਾਲੀਆਂ ਸੰਗਤਾਂ ਨੂੰ ਆਲਮੇ ਅਰਵਾਹ ਵਿਚ ਵਸਣ ਵਾਲੀਆਂ ਰੂਹਾਂ ਨੂੰ ਕੋਟਾਂ ਕੋਟ ਵਧਾਈਆਂ, ਕਿਉਂਕਿ ਸਾਡੀ ਅਰਦਾਸ ਦਾ ਇਹ ਅਨਿਖੜਵਾਂ ਅੰਗ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਹੈ। ਜੇ ਮੈਂ ਇੰਨੀ ਕੁ ਸੀਮਾ ਅੰਦਰ ਬੈਠੀਆਂ ਸੰਗਤਾਂ ਨੂੰ ਵਧਾਈ ਦੇਵਾਂ ਤੇ ਇਹ ਅਰਦਾਸ ਦੇ ਇਹਨਾਂ ਅੱਖਰਾਂ ਦੀ ਸਹੀ ਕਦਰ ਕੀਮਤ ਨਾ ਪਾਈ ਜਾ ਸਕੇਗੀ, ਕਿਉਂਕਿ ਅਰਦਾਸ ਦਾ ਇਹ ਹਿੱਸਾ ਹੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਹੈ। ਦੇਗ ਤੇਗ ਫਤਿਹ ਬਿਰਦ ਕੀ ਪੈ ਸ੍ਰੀ ਸਾਹਿਬ ਜੀ ਸਹਾਇ, ਤੋਂ ਪੰਥ ਦੀ ਚੜ੍ਹਦੀ ਕਲਾ ਦੀ ਅੱਜ ਸਾਰਿਆਂ ਨੂੰ ਵਧਾਈ ਹੋਵੇ। ਅੱਜ ਦਾ ਪਵਿੱਤਰ ਦਿਨ ਪੰਜਾਬ ਦੀ ਸਰਜ਼ਮੀਂ ਅੰਦਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪੁੰਨ ਭੂਮੀ ਉੱਤੇ, ਕੇਸਗੜ੍ਹ ਸਾਹਿਬ ਤੇ ਅਨੰਦਗੜ੍ਹ ਸਾਹਿਬ ਦੀ ਮੁਕੱਦਸ ਧਰਤੀ ਉੱਤੇ ਜਿਵੇਂ ਮਨਾਇਆ ਜਾ ਰਿਹਾ ਹੈ, ਕਮੇਟੀ ਨੇ ਚੰਦ ਵਰ੍ਹਿਆਂ ਤੋਂ ਖਾਸ ਤੌਰ ਉੱਤੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਵੱਲ ਧਿਆਨ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੋ ਰਹਿ ਰਹਿ ਕੇ ਉਹ ਨਕਸ਼ੇ, ਉਹ ਤਸੱਵਰਾਤ, ਉਹ ਖਿਆਲਾਤ, ਉਹ ਨਕਸ਼ਾ ਜਾਤ ਅੱਖਾਂ ਦੇ ਵਿਚ ਮੁਨਕਸ਼ ਹੋ ਰਹੇ ਨੇ ਕਿ ਕਿਵੇਂ ਗੁਰੂ ਦੀਆਂ ਸੰਗਤਾਂ ਅੱਜ ਉਥੇ ਕਿਰਤ ਕਿਰਤ ਹੋ ਰਹੀਆਂ ਹੋਵਣਗੀਆਂ, ਕਿਵੇਂ ਕੇਸਗੜ੍ਹ ਸਾਹਿਬ ਦੀ ਉੱਚੀ ਠੇਰੀ ਤੋਂ ਅੱਜ ਬਾਣੀ ਗੁਰੂ ਜੀ ਦੇ ਕੀਰਤਨ ਰਿਲੇ ਹੋ ਰਹੇ ਹੋਵਣਗੇ, ਤੇ ਕਿਵੇਂ ਕੌਮ ਦੇ ਬੜੇ ਬੜੇ ਵਿਦਵਾਨ, ਆਲਮ, ਫਾਜ਼ਲ, ਅਦੀਬ, ਮੁਸੰਨਫ, ਲਿਖਾਰੀ, ਮੁਤਰਜਮ ਅਤੇ ਬੜੇ ਬੜੇ ਆਮਲ ਬੰਦੇ, ਗੁਰਸਿੱਖ, ਗੁਰਮੁਖ, ਗੁਰਸੰਤ, ਭਗਤ ਜਨ ਉਥੇ ਇਕੱਠੇ ਹੋ ਕੇ ਕੌਮ ਦੇ ਨਾਂ ਕੋਈ ਸੰਦੇਸ਼ ਦੇ ਰਹੇ ਹੋਵਣਗੇ। ਅਸੀਂ ਆਪਣਾ ਹਿੱਸਾ ਇੱਥੇ ਪਾ ਰਹੇ ਹਾਂ। ਇੱਕ ਵਾਰੀ ਫਿਰ ਪਿਆਰ ਨਾਲ ਫਤਿਹ ਜਾਓ ਜੀ। ਧਰਮ ਅੰਦਰ, ਮਜ਼ਹਬ ਅੰਦਰ, ਧਰਮ ਅੰਦਰ ਅੱਜ ਦੇ ਦਿਨ ਇੱਕ ਪਰਿਵਰਤਨ ਆਇਆ ਸੀ। ਮੈਂ ਦੋ ਵਾਰੀ ਮਜ਼ਹਬ ਤੇ ਧਰਮ ਕਿਹਾ ਹੈ, ਵੱਖਰੀਆਂ ਚੀਜ਼ਾਂ ਹੁੰਦੀਆਂ ਨੇ, ਮਜ਼ਹਬ ਹੋਰ ਹੁੰਦਾ ਹੈ, ਧਰਮ ਹੋਰ ਹੁੰਦਾ। ਧਰਮ ਤਾਂ ਉਹਦਾ ਵੀ ਹੈ ਜੋ ਰੱਬ ਨੂੰ ਨਹੀਂ ਮੰਨਦਾ, ਧਰਮ ਤਾਂ ਉਹਦਾ ਵੀ ਹੈ ਜੋ ਪਰਮੇਸ਼ਰ ਨੂੰ ਇੱਕ ਨਸ਼ਾ ਕਹਿੰਦਾ ਹੈ ਜਾਂ ਤਸੱਵਰ ਕਹਿੰਦਾ ਹੈ, ਜਾਂ ਕਈਆਂ ਨੇ ਖਾਣ ਪੀਣ ਵਾਸਤੇ ਲੋਕਾਂ ਲਈ ਹਊਆ ਬਣਾਇਆ ਹੈ, ਕੋਈ ਉਹਦਾ ਵੀ ਧਰਮ ਹੈ। ਲੇਕਿਨ ਮਜ਼ਹਬ ਕੁਛ ਖਾਸ ਚਿੰਨ੍ਹ ਧਾਰਨ ਕਰਨ ਨੂੰ ਕਹਿੰਦੇ ਨੇ। ਦੁਨੀਆਂ ਅੰਦਰ ਕਿਸੇ ਵੀ ਕੌਮ, ਮਿਲਤ, ਮਜ਼ਹਬ ਨੂੰ ਵੇਖੀਏ, ਉਸਦੇ ਕੁਝ ਚਿੰਨ੍ਹ ਹਨ, ਉਹਨਾਂ ਦਾ ਧਾਰਨ ਕਰਨਾ ਮਜ਼ਹਬ ਕਹਿਲਾਉਂਦਾ ਹੈ। ਲੇਕਿਨ ਇੱਕ ਗੁਣ ਨੇ, ਇੱਕ ਪ੍ਰਿੰਸੀਪਲਸ ਨੇ, ਇੱਕ ਡਿਊਟੀਜ਼ ਨੇ, ਅਤੇ ਇਸੇ ਤਰ੍ਹਾਂ ਵਿਸ਼ੇਸ਼ ਗੁਣ ਨੇ ਜੋ ਸਾਰੀ ਮਨੁੱਖਤਾ ਅੰਦਰ ਸਾਂਝੇ ਹੁੰਦੇ ਨੇ, ਉਹਨਾਂ ਨੂੰ ਧਰਮ ਕਹਿੰਦੇ। ਇਸ਼ਾਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਮੁੱਲ ਸ਼ਬਦ ਭੰਡਾਰ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਆਲਮਗੀਰ ਧਰਮ ਦਾ ਜ਼ਿਕਰ ਚਿੰਨ੍ਹਾਂ ਦੇ ਰਾਹੀਂ ਕੀਤਾ ਹੈ, ਜੈਸਾ ਕਿ ਆਸਾ ਦੀਵਾਰ ਅੰਦਰ ਸੁਨਾਰ ਦਾ ਜ਼ਿਕਰ ਹੈ। ਸੁਨਾਰ ਮੀਨ ਜਨੇਊ, ਦਇਆ ਕਪਾ, ਸੰਤੋਖ ਸੂਦ, ਜਗ ਗੰਢੀ, ਸੱਤ ਮੱਠ, ਧਾਗੇ ਦਾ ਜਨੇਊ। ਜਨੇਊ ਵੀ ਚਾਰ ਪ੍ਰਕਾਰ ਦਾ, ਬ੍ਰਾਹਮਣ ਦਾ ਹੋਰ, ਖੱਤਰੀ ਦਾ ਹੋਰ, ਸ਼ੂਦਰ ਦਾ ਹੋਰ ਤੇ ਵੈਸ਼ ਦਾ ਹੋਰ। ਇਹਨਾਂ ਚਾਰ ਹੀ ਕਿਸਮ ਦੇ ਜਨੇਊਆਂ ਦੇ ਪਾਉਣ ਦੀਆਂ ਰੁੱਤਾਂ ਵੀ ਚਾਰ ਨੇ। ਕੇਵਲ ਬ੍ਰਾਹਮਣ ਨੂੰ ਬਸੰਤ ਰੁੱਤ ਵਿਚ ਜਨੇਊ ਪੈਂਦਾ ਹੈ, ਬਾਕੀ ਸਾਰਿਆਂ ਨੂੰ ਇਸ ਰੁੱਤ ਵਿਚ ਜਨੇਊ ਨਹੀਂ ਪਹਿਨਾ ਹੈ। ਪਰ ਗੁਰੂ ਸਾਹਿਬ ਜੀ ਨੇ ਆਖਿਆ ਕਿਸੇ ਰੁੱਤ ਵਿਚ ਜਨੇਊ ਪਾਇਆ ਜਾਏ ਤੇ ਕਿਸੇ ਕਿਸਮ ਦਾ ਹੋਵੇ। ਜਦ ਤੱਕ ਜਨੇਊ ਪਹਿਨਣ ਦੇ ਨਾਲ ਨਾਲ ਇਹ ਮਜ਼ਹਬੀ ਚਿੰਨ੍ਹ ਦੇ ਨਾਲ ਨਾਲ ਧਰਮ ਨਹੀਂ ਅੰਦਰੋਂ ਸਫੁੱਟ ਹੁੰਦਾ, ਦਇਆ ਨਹੀਂ ਆਉਂਦੀ, ਸੰਤੋਖ ਨਹੀਂ ਆਉਂਦਾ, ਜਤ ਸਤ ਨਹੀਂ ਹੁੰਦਾ ਬੰਦੇ ਅੰਦਰ, ਉਨ੍ਹਾਂ ਚਿਰ ਤੱਕ ਜਨੇਊ ਦਾ ਸਹੀ ਮਕਸਦ ਹੱਲ ਨਾ ਹੋਇਆ। ਦਇਆ ਕਪਾ, ਸੰਤੋਖ ਸੂਦ, ਜਤ ਗੰਢੀ, ਸੱਤ ਵੰਡ। ਇਸੇ ਤਰ੍ਹਾਂ ਨਮਾਜ਼ਾਂ ਦਾ ਜ਼ਿਕਰ ਹੈ, ਪੰਜ ਵੇਲੇ ਦੀ ਨਮਾਜ਼ ਅਨੇਕਾਂ ਲੋਕ ਅਦਾ ਕਰਦੇ ਨੇ, ਲੇਕਿਨ ਇਹ ਨਮਾਜ਼ ਇੱਕੋ ਹੀ ਕੌਮ ਤੱਕ ਮਹਦੂਦ ਹੈ, ਸੀਮਤ ਹੈ, ਲਿਮਿਟਡ ਹੈ। ਨਾਲ ਦਾ ਗੁਆਂਢੀ ਬੰਦਾ ਕੋਈ ਹਿੰਦੂ ਨਮਾਜ਼ ਨਹੀਂ ਪੜ੍ਹਦਾ, ਕੋਈ ਈਸਾਈ ਨਮਾਜ਼ ਨਹੀਂ ਪੜ੍ਹਦਾ, ਕੇਵਲ ਅਹਿਲੇ ਇਸਲਾਮ ਨਮਾਜ਼ ਗੁਜ਼ਾਰਦੇ ਨੇ। ਅੱਛੀ ਚੀਜ਼ ਹੈ, ਪੈਗੰਬਰਾਂ ਬਖਸ਼ੀ ਹੈ। ਬਾਬੇ ਨਾਨਕ ਨੇ ਆਖਿਆ, ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ ਜੋ ਮਜ਼ਹਬੀ ਬਾਤ ਹੈ, ਜੇ ਧਰਮ ਦਾ ਚਿੰਨ੍ਹ ਨਹੀਂ ਸਾਹਮਣੇ ਆਇਆ ਤੇ ਨਮਾਜ਼ਾਂ ਕਈ ਵਾਰੀ ਹੰਕਾਰ ਦਾ ਕਾਰਨ ਬਣ ਜਾਣਗੀਆਂ। ਮਹਾਰਾਜ, ਪੰਜਾਂ ਨਮਾਜ਼ਾਂ ਨਾਲ ਧਰਮ ਕਿਹੜਾ ਹੈ? ਜੇ ਨਮਾਜ਼ਾਂ ਪੜਾ ਕਰਨੀਆਂ ਮਜ਼ਹਬ ਹੈ ਤਾਂ ਧਰਮ ਕੀ ਹੋਇਆ? ਤਾਂ ਗੁਰੂ ਸਾਹਿਬ ਜੀ ਨੇ ਆਖਿਆ, ਪੰਜ ਨਮਾਜ਼ਾਂ ਵਖਤ ਪੰਜ, ਪੰਜਾਂ ਪੰਜੇ ਨਾਂ। ਪਹਿਲਾ ਸੱਚ, ਪਹਿਲੀ ਨਮਾਜ਼ ਗੁਜ਼ਾਰਨ ਵਾਲਿਆ, ਜੇ ਤੂੰ ਸੱਚ ਨਹੀਂ ਬੋਲਦਾ ਤੇ ਨਮਾਜ਼ ਦਾ ਪੂਰਾ ਫੈਜ਼ ਨਹੀਂ ਹਾਸਲ ਹੋਵੇਗਾ। ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਲ, ਸਿਫਤ ਸੁਨਾਲ ਮੈਨੇ ਕੀਰਤਨ, ਪੰਜਵੀਂ ਸਿਫਤ ਸੁਨਾਲ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜੀਆ ਕੂੜੇ ਕੂੜੀ ਪਾ। ਤੋ ਮਜ਼ਹਬ ਹੋਰ ਹੁੰਦਾ ਹੈ, ਧਰਮ ਕੁਆਇਟ ਅਨਦਰ ਥਿੰਗ ਹੋਰ ਹੁੰਦਾ ਹੈ। ਕਿਰਪਾਨ ਪਾਉਣ ਤੋਂ ਬਾਅਦ, ਸਜਾਉਣ ਤੋਂ ਬਾਅਦ, ਪੰਜ ਕਕਾਰੀ ਹੋਣ ਤੋਂ ਬਾਅਦ, ਹਾਲੇ ਕੁਛ ਅੰਦਰਲੇ ਧਾਰਮਿਕ ਕਕਾਰ ਹਨ ਜਿਨ੍ਹਾਂ ਦੀ ਲੋੜ ਹੀ ਨਹੀਂ ਬਲਕਿ ਅਸ਼ਦ ਜ਼ਰੂਰਤ ਹੈ। ਤੋ ਸਤਸੰਗ ਜੀ, ਅੱਜ ਦਾ ਉਹ ਦਿਹਾੜਾ ਹੈ ਜਿਸ ਦਿਨ ਮਜ਼ਹਬ ਅੰਦਰ ਵੀ ਪਰਿਵਰਤਨ ਆਇਆ ਤੇ ਧਰਮ ਉੱਤੇ ਸਤਿਗੁਰਾਂ ਨੇ ਜ਼ੋਰ ਨਾਲ ਦ੍ਰਿੜ ਹੋਣ ਦੀਆਂ ਤਾਕੀਦਾਂ ਕੀਤੀਆਂ। ਕੁਝ ਵਰੇ ਪਹਿਲੇ ਇਸ ਵਿਸਾਖੀ ਤੋਂ, 1699 ਦੀ ਵਿਸਾਖੀ ਤੋਂ ਕੁਝ ਵਰੇ ਪਹਿਲੇ, ਸ੍ਰੀ ਗੁਰੂ ਮਹਾਰਾਜ ਜੀ ਨੇ ਡੂੰਘੀ ਸੋਚ ਨਾਲ ਇਕਾਂਤੀ ਹੋ ਕੇ ਇਕਾਂਤ ਵਾਸ ਕਰਕੇ ਜਿਸ ਅਰਸੇ ਨੂੰ ਗਣਨ ਵਾਲਿਆਂ ਨੇ 11 ਮਹੀਨੇ 11 ਦਿਨ ਤੇ 11 ਘੜੀਆਂ ਆਖਿਆ, ਇੰਨੇ ਇਕਾਂਤ ਵਾਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਹ ਗੱਲ ਸੋਚੀ ਕਿ ਮੇਰੇ ਦੇਸ਼ ਦੀ ਰਾਜਧਾਨੀ ਅੰਦਰ, ਦਿੱਲੀ ਦੇ ਦਿਲ ਅੰਦਰ, ਚਾਂਦਨੀ ਚੌਕ ਅੰਦਰ ਮੇਰੇ ਪਿਤਾ ਜੀ ਦੀ ਚਿੱਟੀ ਦੁਪਹਿਰ ਵੇਲੇ ਲੱਖੋਂ ਦਰਸ਼ਕਾਂ ਦੇ ਵੇਖਦਿਆਂ ਵੇਖਦਿਆਂ ਬੜੀ ਬੋਲਡਨੈਸ ਨਾਲ, ਸ਼ਜਾਇਤ ਨਾਲ, ਜੁਰਤ ਨਾਲ, ਦਲੇਰੀ ਨਾਲ, ਮਰਦਾਨਾ ਬਾਅਦ ਸ਼ਹਾਦਤ ਦੇ ਦੇਣ ਦਾ ਕੋਈ ਅਸਰ ਨਹੀਂ ਪਿਆ, ਕੋਈ ਇਹਦਾ ਪਰਿਵਰਤਨ ਨਹੀਂ ਹੋਇਆ। ਨਾਲ ਹੀ ਗੁਰੂ ਨਾਨਕ ਦੇ ਮਿਸ਼ਨ ਨੂੰ ਸਹੀ ਤੌਰ ਤੇ ਸਮਝ ਲੈਣ ਵਾਲੇ ਮੇਰੇ ਪਿਤਾ ਦੇ ਪਰਮ ਸਨਮਾਨਯੋਗ ਸਾਥੀਆਂ ਨੇ ਦੁਨੀਆਂ ਦੇ ਸਾਹਮਣੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਨੋਸ਼ ਕੀਤੇ। ਪੰਡਿਤ ਮਤੀ ਦਾਸ ਜੀ ਦੀਵਾਨ ਜੀ ਨੇ, ਜੋ 6ਵੇਂ ਪਾਤਸ਼ਾਹ ਤੋਂ ਗੁਰਸਿੱਖ ਖਾਨਦਾਨ ਨਾਲ ਤੁਲਕ ਰੱਖਦੇ ਸਨ, ਮਤੀ ਦਾਸ ਜੀ ਦੇ ਹੋਰ ਵੀ ਵੀਰ ਸਨ, ਸਤੀਦਾਸ, ਸਖੀਦਾਸ, ਜਤੀਦਾਸ, ਇਹ ਸਨ ਦੀਵਾਨ ਮਤੀਦਾਸ। ਇਹਨਾਂ ਦੇ ਪਿਤਾ ਭਾਈ ਤਿਰਾਗਾ ਜੀ ਬੜੇ ਮਹਾਂਪੁਰਸ਼ ਸਨ, ਗ੍ਰਿਸਤੀ ਸਾਧੂ ਸੇ, ਪ੍ਰਵਿਰਤੀ ਮਾਰਗ ਅੰਦਰ ਨਿਵਿਰਤੀ ਦੇ ਜਲਵੇ ਦਿਖਾ ਦੇਣ ਵਾਲੇ ਸਨ, ਹਿਰਦੇ ਤੋਂ ਤਿਆਗੀ ਸਨ, ਗੌਤਮ ਦਾਸ ਜੀ ਤਿਰਾਗਾ ਜੀ। ਤੇ ਭਾਈ ਤਿਰਾਗਾ ਦੇ ਪਿਤਾ ਯਾਨੀ ਪੰਡਿਤ ਮਤੀਦਾਸ ਜੀ ਦੇ ਪਿਤਾ ਸ੍ਰੀ ਗੌਤਮ ਦਾਸ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ ਗੁਰੂ ਕੇ ਹੋ ਚੁੱਕੇ ਸਨ। ਹਿਸਟੋਰੀਕਲ ਟੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਇਸ ਖਾਨਦਾਨ ਦੇ, ਜੋ ਜ਼ਿਲ੍ਹਾ ਜੇਹਲਮ ਦਾ ਸੀ, ਕਰਿਆਲ ਪਿੰਡ ਦਾ ਰਹਿਣ ਵਾਲਾ ਸੀ, ਉਸ ਖਾਨਦਾਨ ਦੇ ਦੋ ਬ੍ਰਾਹਮਣ ਨੌਜਵਾਨਾਂ ਨੇ, ਪੰਡਿਤ ਮਤੀਦਾਸ ਤੇ ਪੰਡਿਤ ਸਤੀਦਾਸ ਜੀ ਨੇ, ਇੱਕ ਨੇ ਆਰੇ ਨਾਲ ਚੀਰ ਕੇ ਹਕੀਕਤ ਬਿਆਨੀ ਕੀਤੀ, ਸੱਚ ਉੱਤੇ ਕੁਰਬਾਨ ਹੋ ਗਿਆ, ਤੇ ਦੂਜਾ ਇਹਦਾ ਸਕਾ ਭਰਾ ਸਤੀਦਾਸ ਰੂਈ ਨਾਲ ਲਪੇਟ ਕੇ ਦਿੱਲੀ ਦੇ ਚਾਂਦੀ ਚੌਕ ਅੰਦਰ ਮਿੱਟੀ ਦਾ ਤੇਲ ਪਾ ਕੇ ਰੱਸੀਆਂ ਲਪੇਟ ਕੇ ਦੁਆਲੇ, ਜਿਵੇਂ ਬੱਤੀ ਵੱਟ ਕੇ ਦੀਵੇ ਵਿੱਚ ਪਾਇਆ ਰੌਸ਼ਨੀ ਹੁੰਦੀ ਹੈ, ਤਿਵੇਂ ਦਿਲਾਂ ਦੇ ਹਨੇਰੀਆਂ ਨੁੱਕਰਾਂ ਨੂੰ ਮੁਨੱਵਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਦੇ ਸਾਹਮਣੇ ਗੁਰੂ ਦੇ ਇੱਕ ਸਾਥੀ ਨੂੰ ਜਾਂ ਸਿੱਖੀ ਛੱਡ ਦੇ, ਇਸਲਾਮ ਕਬੂਲ ਲੈ, ਬਾਣੀ ਪੰਨੋ ਹਟ ਜਾ, ਕਲਮਾ ਪੜ੍ਹ ਲੈ, ਇੱਦਾਂ ਦੀਆਂ ਕੁਝ ਗੱਲਾਂ ਕਹਿ ਕੇ ਗੁਰੂ ਦੇ ਸਾਹਮਣੇ ਹੀ ਰੂਈ ਵਿੱਚ ਲਪੇਟ ਕੇ ਅਤੇ ਕਸ ਕੇ ਬੰਨ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਇਹਨੇ ਵੀ ਇਹ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸੋਚਦੇ ਸਨ ਪਿਤਾ ਦੀ ਸ਼ਹਾਦਤ, ਮਤੀ ਦਾਸ ਜੀ ਦੀ ਸ਼ਹਾਦਤ, ਸਖੀ ਦਾਸ ਜੀ ਦੀ ਸ਼ਹਾਦਤ, ਭਾਈ ਦਿਆਲੇ ਜੀ ਦੇਗ ਵਿਚ ਉਪਲ ਜਾਣਾ, ਮੇਰੇ ਦੇਸ਼ ਚ ਕੋਈ ਰੰਗ ਨਹੀਂ ਲਿਆਇਆ, ਕਿਤਿਓ ਕੋਈ ਹਾਂ ਦਾ ਨਾਰਾ ਨਹੀਂ ਪਿਆ, ਕਿਤਿਓ ਕੋਈ ਲਹਿਰ ਨਹੀਂ ਉੱਠੀ, ਕਿਤਿਓ ਕੋਈ ਇਨਕਲਾਬੀ ਲਹਿਰ ਨੇ ਜਨਮ ਨਹੀਂ ਲਿਆ, ਮੈਨੂੰ ਜ਼ਰੂਰ ਕੁਛ ਹੋਰ ਕਰਨਾ ਹੋਵੇਗਾ। ਸੱਚੇ ਪਾਤਸ਼ਾਹ ਵਾਪਸ ਆਏ ਤੇ ਘਰ ਵਿਚ ਆ ਕੇ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਖਤ ਪੱਤਰ ਲਿਖੇ, ਪੈਗਾਮ ਲਿਖੇ ਤੇ ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਭੇਜੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਇਹ ਪੈਗਾਮ ਸੁਣ ਕੇ ਸੰਗਤਾਂ ਆਨੰਦਪੁਰ ਸਾਹਿਬ ਵਿਚ ਇਕੱਠੀਆਂ ਹੋ ਗਈਆਂ। ਖੋਜ ਤੋਂ ਪਤਾ ਲੱਗਦਾ ਹੈ ਕਿ 1699 ਦੇ ਇਸ ਇਕੱਠ ਤੋਂ ਪਹਿਲਾਂ ਹਿੰਦੁਸਤਾਨ ਵਿਚ ਇਕ ਹੋਰ ਇਕੱਠ ਹੋਇਆ ਸੀ ਜਿਸ ਦੀ ਮਿਸਾਲ ਨਹੀਂ ਲੱਭਦੀ। ਉਹ ਹੋਇਆ ਸੀ ਪੰਜਾਬ ਦੀ ਸਰਜ਼ਮੀਨ ਅੰਦਰ ਕੁਰੂਕਸ਼ੇਤਰ ਦੇ ਮੈਦਾਨ ਅੰਦਰ ਜਿੱਥੇ ਕਿ ਕੌਰਵ ਤੇ ਪਾਂਡਵ ਦਾ ਮਹਾਂਭਾਰਤ ਦਾ ਯੁੱਧ ਹੋਇਆ। ਉਸ ਯੁੱਧ ਤੋਂ ਬਾਅਦ ਇਹ ਦੂਸਰਾ ਵੱਡਾ ਇਕੱਠ ਸੀ ਜੋ ਸ਼ਹੀਦ ਗੁਰੂ ਦੇ ਪੁੱਤਰ ਨੇ, ਜੋ ਸ਼ਹੀਦ ਗੁਰੂ ਦੇ ਪੜਪੋਤੇ ਨੇ, ਜੋ ਮੀਰੀ ਤੇ ਪੀਰੀ ਵਾਲੇ ਦੇ ਗ੍ਰਹਿ ਸਨ ਨੇ, ਪੜਪੋਤੇ ਜਾਂ ਇੱਕ ਦਰਜਾ ਹੋਰ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਨ ਅੰਦਰ ਬੁਲਾਏ। ਅੰਮ੍ਰਿਤ ਵੇਲੇ ਇੱਛਾ ਪੂਰਤ ਸਰਵ ਸੁਖਦਾਤੀ ਬਾਣੀ ਆਸਾ ਦੀਵਾਰ ਦਾ ਕੀਰਤਨ ਹੋਇਆ, ਸੋ ਕਰੇ ਜੇ ਤਿਸੇ ਰਜ਼ਾਏ, ਸੋ ਕਰੇ ਜੇ ਤਿਸੇ ਰਜ਼ਾਏ, ਸੁਧ ਕਹਿ ਕੇ ਕੀਰਤਨ ਸੰਪੂਰਨ ਹੋਇਆ। ਸੰਗਤਾਂ ਇਕੱਠ, ਜੰਮੇ ਗਫੀਰ ਸੀ, ਮਹਾਨ ਇਕੱਠ ਸੀ। ਇਸ ਮਹਾਨ ਇਕੱਠ ਅੰਦਰ ਗੁਜਰੀ ਦੇ ਲਾਲਨ, ਅਕਾਲ ਸੁੱਤ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੋਬਿੰਦ ਰਾਏ ਬੜੀ ਖੂਬਸੂਰਤ ਪੋਸ਼ਾਕ ਅੰਦਰ ਆਪਣੇ ਆਪ ਨੂੰ ਮਲਬੂਸ ਕਰਕੇ ਅਤੇ ਤਲਵਾਰ ਸਜਾ ਕੇ ਆਏ। ਤਖਤ ਤੇ ਖਲੋ ਗਏ ਅਤੇ ਬੜੇ ਭਾਰੀ ਇਕੱਠ ਅੰਦਰ ਮਿਆਨ ਵਿਚੋਂ ਪਰਦੇ ਵਿਚੋਂ ਮਹਾਰਾਜ ਜੀ ਨੇ ਭਗਵਤੀ ਖਿੱਚ ਲਈ ਅਤੇ ਇਹਨੂੰ ਇਸ ਉਰਾ ਹਵਾਈ ਅੰਦਰ ਲਹਿਰਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਸ਼ਮਸ਼ੀਰ ਆਬਦਾਰ ਦੇ ਜੌਹਰ ਤਾਂ ਜਾਣਦੇ ਸਨ, ਹੁਣੇ ਆਪ ਨੇ ਇੱਕ ਸਵੱਈਆ ਸੁਣਿਆ ਹੈ, ਇਨਹੀ ਕੀ ਕਿਰਪਾ ਨੂੰ ਤੇ ਵਿਦਿਆ ਲਈ। ਇਸ ਵਿਦਿਆ ਤੋਂ ਮੁਰਾਦ ਜੇ ਅਕਸ਼ਰੀ ਵਿਦਿਆ ਵੀ ਲਾ ਲਿਆ ਜਾਏ ਪਰ ਨਾਲ ਨਾਲ ਸ਼ਾਸਤਰ ਦੇ ਨਾਲ ਨਾਲ ਸ਼ਸਤਰ ਵਿਦਿਆ ਵੀ ਹੈ। ਇਨਹੀ ਕੀ ਕਿਰਪਾ ਨੂੰ ਤੇ ਵਿਦਿਆ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਨੂੰ ਸ਼ਾਸਤਰ ਵਿਦਿਆ ਅੰਦਰ ਤੇ ਸ਼ਸਤਰ ਵਿਦਿਆ ਅੰਦਰ ਮੈਂ ਦੋ ਹਮ ਵਚਨ ਲਫ਼ਜ਼ ਕਹੇ ਨੇ ਸ਼ਸਤਰ ਤੇ ਸ਼ਾਸਤਰ ਵਿਚ ਨਿਪੁੰਨ ਕੀਤਾ ਸੀ। ਆਪ ਜੀ ਨੇ ਪੰਜਾਬੀ ਦੇ ਅੱਖਰ ਮੁਨਸ਼ੀ ਸਾਹਿਬ ਚੰਦ ਕੋਲੋਂ ਤੇ ਮਾਤਾ ਗੁਜਰੀ ਜੀ ਕੋਲੋਂ, ਮਾਮਾ ਕਿਰਪਾਲ ਚੰਦ ਜੀ ਕੋਲੋਂ ਪੜ੍ਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਗੁਰੂ ਗੋਬਿੰਦ ਸਿੰਘ ਜੀ ਨੇ ਮੁਨਸ਼ੀ ਸਾਹਿਬ ਚੰਦ ਕੋਲੋਂ ਪੜ੍ਹਿਆ ਸੀ ਅਤੇ ਸੰਸਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਕਸ਼ਮੀਰ ਮਟਨ ਦੇ ਮਹਾਨ ਵਿਦਵਾਨ ਕਿਰਪਾ ਰਾਮ ਪੰਡਿਤ ਕੋਲੋਂ ਪੜ੍ਹੀ ਸੀ ਸੰਸਕ੍ਰਿਤ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਫਾਰਸੀ ਦੀ ਵਿਦਿਆ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਵਾਂ ਸ਼ਹਿਰ ਪਿੰਡ ਸਲੋਹ ਦੇ ਮੁਨਸ਼ੀ ਪੀਰ ਮੁਹੰਮਦ ਹੋਰਾਂ ਕੋਲੋਂ ਪੜ੍ਹੀ ਸੀ ਹਿਸਟੋਰੀਕਲ ਟੱਚ। ਅਨੰਦਪੁਰ ਦੇ ਅੰਦਰ ਦੋ ਮਕਤਬ ਸਨ, ਇੱਕ ਦੀ ਅਗਵਾਈ ਅਸਲਾਮ ਦੇ ਇਹ ਬੜੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਜੀ ਕਰਦੇ ਸਨ ਤੇ ਦੂਸਰਾ ਜੋ ਪਾਠਸ਼ਾਲਾ ਸੀ ਉਸ ਦੀ ਅਗਵਾਈ ਅਨੰਦਪੁਰ ਸਾਹਿਬ ਵਿਖੇ ਕਿਰਪਾ ਰਾਮ ਜੀ ਕਰਦੇ ਸਨ। ਗੁਰੂ ਸਾਹਿਬ ਜੀ ਇਸ ਤਰ੍ਹਾਂ ਸ਼ਸਤਰ ਤੇ ਸ਼ਾਸਤਰ ਅੰਦਰ ਨਿਪੁੰਨ ਸਨ। ਮਹਾਰਾਜ ਜੀ ਤਲਵਾਰ ਲਹਿਰਾ ਰਹੇ ਨੇ ਤਾਂ ਸੰਗਤਾਂ ਬੜੀਆਂ ਹੈਰਾਨ ਹੋਈਆਂ ਕਿ ਇਹ ਪੌਣੇ ਕੁ 10 ਵਰੇ ਦੀ ਉਮਰ ਦਾ ਬੱਚਾ ਅੱਜ ਤਲਵਾਰ ਲੈ ਕੇ ਕਿਉਂ ਖਲੋ ਗਿਆ ਹੈ। ਤਾਂ ਆਪ ਸਾਰੇ ਜਾਣਦੇ ਹੋ, ਹਾਂ ਹਾਂ, ਇਹਨਾਂ ਨੂੰ ਪੌਣੇ 10 ਵਰੇ ਦੀ ਉਮਰ ਅੰਦਰ ਗੁਰਗੱਦੀ ਪ੍ਰਾਪਤ ਹੋਈ ਹੈ ਯਤੀਮੀ ਦੇ ਆਲਮ ਅੰਦਰ, ਲੇਕਿਨ ਇਸ ਪਰਜਵਾਨੀ ਅੰਦਰ ਅੱਜ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਤਾਂ ਕੋਈ ਸ਼ਬਦ ਵਿਚਾਰ ਹੋਣੀ ਸੀ, ਕੋਈ ਕਥਾ ਹੋਣੀ ਸੀ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ, ਇਹ ਹੋਣਾ ਸੀ ਜਿਵੇਂ ਕਿ ਮਰਜ਼ਾਦਾ ਹੈ। ਪਰ ਕਥਾ ਦੀ ਜਗ੍ਹਾ, ਵਿਚਾਰ ਦੀ ਜਗ੍ਹਾ, ਗੁਰਮਤ ਵਿਚਾਰ ਦੀ ਜਗ੍ਹਾ ਇਹ ਤਲਵਾਰ ਲੈ ਕੇ ਖਲੋ ਗਏ ਨੇ ਪਰਜਵਾਨੀ ਅੰਦਰ। ਅੱਜ ਮਹਾਰਾਜ ਦੇ ਚਿਹਰੇ ਉੱਤੇ ਕੋਈ ਉਚੇਚਾ ਜਲਾਲ ਹੈ, ਕਮਾਲ ਹੈ। ਤੋ ਮਹਾਰਾਜ ਜੀ ਤਲਵਾਰ ਲਹਿਰਾਂ ਦੇ ਹਵਾਨਾ ਅੰਦਾਜ਼ ਅੰਦਰ ਸ਼ੇਰ ਵਾਂਗ ਲਲਕਾਰ ਕੇ ਆਖਣ ਲੱਗੇ, ਹਿੰਦੁਸਤਾਨ ਦੇ ਕੋਨੇ ਕੋਨੇ ਚ ਜੁੜ ਬੈਠੇ ਹਾਜ਼ਰੀਨ ਜੀਓ, ਮੇਰੀ ਤਲਵਾਰ ਪਿਆਸੀ ਏ, ਕਿਸ਼ਨਾ ਲੱਭ ਹੈ ਇਹਦੇ ਮੂੰਹ ਉੱਤੇ, ਇਹਦੀਆਂ ਬੁੱਢੀਆਂ ਉੱਤੇ, ਇਹਦੀ ਧਾਰ ਉੱਤੇ ਖੁਸ਼ਕੀ ਤਾਰੀ ਹੋ ਗਈ ਹੈ ਤੇ ਇਹ ਆਪਣੀ ਪਿਆਸ ਮਿਟਾਉਣਾ ਚਾਹੁੰਦੀ ਹੈ ਪਾਣੀ ਨਾਲ ਨਹੀਂ, ਆਪਦੇ ਕੌਸਰ ਨਾਲ ਨਹੀਂ, ਕਿਸੇ ਚਸ਼ਮੇ ਦੇ ਪਾਣੀ ਤੇ ਲਹਿਰਾਂ ਨਾਲ ਨਹੀਂ, ਕਿਸੇ ਨੌਜਵਾਨ ਕਿਸੇ ਮਰਦ ਦੀ ਸ਼ਹਾਦਤ ਦੇ ਖੂਨ ਨਾਲ ਮੇਰੀ ਤਲਵਾਰ ਪਿਆਸ ਬੁਝਾਉਣਾ ਚਾਹੁੰਦੀ ਹੈ। ਦੂਸਰੇ ਅੱਖਰਾਂ ਅੰਦਰ ਮਹਾਰਾਜ ਜੀ ਨੇ ਸਪਸ਼ਟ ਕਰਕੇ ਐਲਾਨੀਆਂ ਆਖਿਆ, ਮੈਨੂੰ ਇੱਕ ਸਿਰ ਦੀ ਲੋੜ ਹੈ, ਇੱਕ ਸਿਰ ਦਰਕਾਰ ਹੈ। ਤਾਂ ਸਮਾਂ ਹੋ ਗਿਆ ਹੈ ਸਤਸੰਗ ਜੀ, ਬਸ ਸਮਾਪਤ ਕਰਦੇ ਨੇ। ਠੀਕ ਹੈ, ਸੱਚੇ ਪਾਤਸ਼ਾਹ ਨੇ ਜਿਸ ਵੇਲੇ ਤਲਵਾਰ ਲਹਿਰਾ ਕੇ ਸਿਰ ਦੀ ਤਲਬ ਕੀਤੀ ਤੇ ਮੌਤ ਨਾਲੋਂ ਘੱਟ ਸਹਿਣ ਨਹੀਂ ਸੀ। ਅੱਧੀ ਰਾਤ ਦੇ ਹਨੇਰੇ ਵਾਂਗੂ ਸ਼ਾਂ ਸੰਨਾਟਾ ਛਾਇਆ ਹੋਇਆ ਸੀ, ਕੋਈ ਨਾ ਉੱਠਿਆ। ਸੱਚੇ ਪਾਤਸ਼ਾਹ ਨੇ ਚੌਹਾਂ ਹੀ ਸਿਮਤਾਂ ਨੂੰ ਤਰਫਾਂ ਨੂੰ ਤਲਵਾਰ ਲਹਿਰਾ ਕੇ ਜ਼ੁਬਾਨ ਮੁਬਾਰਕ ਚੋਂ ਸਿਰ ਦੀ ਮੰਗ ਕੀਤੀ, ਕੋਈ ਨਾ ਉੱਠਿਆ। ਭੈ ਪੀਤ ਹੋ ਗਏ, ਅੱਜ ਗੁਰੂ ਦੇ ਚਿਹਰੇ ਵੱਲ ਤੱਕਿਆ ਨਹੀਂ ਜਾਂਦਾ। ਤਲਵਾਰ ਦੀਆਂ ਨਜ਼ਾਕਤਾਂ ਅਦਾਵਾਂ ਗਮਜ਼ੇ ਨਿਸ਼ੇਬੋ ਫਰਾਜ ਉਤਰਾਈਆਂ ਚੜਾਈਆਂ ਵੇਖੀਆਂ ਨਹੀਂ ਜਾਂਦੀਆਂ, ਕੌਣ ਉੱਠੇਗੀ? ਗੁਰੂ ਨੇ ਆਖਿਆ ਮੈਨੂੰ ਇੱਕ ਸਿਰ ਚਾਹੀਦਾ ਹੈ। ਇਸ ਚੁੱਪ ਤੋਂ ਬਾਅਦ, ਸੰਨਾਟੇ ਤੋਂ ਬਾਅਦ, ਖਾਮਸ਼ੀ ਤੋਂ ਬਾਅਦ, ਲੋਕਾਂ ਦੀਆਂ ਨਜ਼ਰਾਂ ਧਰਤੀ ਵਿੱਚ ਗੁੱਡੀਆਂ ਹੋਈਆਂ ਸੀ। ਇਸ ਤੋਂ ਬਾਅਦ ਇੱਕ ਨੌਜਵਾਨ ਆਉਂਦਾ ਹੈ, ਛਾਤੀ ਬੜੀ ਖੁੱਲੀ ਹੈ, ਕੱਦੋ ਕਾਮਤ ਸੁੰਦਰ ਹੈ, ਜੱਤ ਬੜੀ ਅੱਛੀ ਹੈ, ਕਾਇਆਂ ਦੀ ਸਾਖ ਬੜੀ ਸੋਹਣੀ ਹੈ, ਸਰੀਰ ਸੰਭਾਲਿਆ ਹੋਇਆ ਹੈ, ਸਰੀਰ ਸਾਂਭਿਆ ਹੋਇਆ ਹੈ। ਪਤਾ ਲੱਗਾ ਹੈ ਕਿ ਭਾਈ ਸਾਹਿਬ ਜੀ ਦੇ ਰਾਹੀਂ ਪ੍ਰਬੰਧਕ ਸਾਹਿਬਾਨ ਵੱਲੋਂ ਸੰਗਤਾਂ ਦੀ ਰੁਚੀ ਸਮਝ ਕੇ ਮੈਂ ਸਾਰਾ ਲਿੰਕ ਜੋੜਿਆ, 10 ਮਿੰਟ ਦੀ ਬਖਸ਼ਿਸ਼ ਹੋਈ ਹੈ। ਦਾਸ ਧੰਨਵਾਦੀ ਹਨ। ਇਸ ਐਕਸਟੈਂਸ਼ਨ ਲਈ ਸੰਗਤਾਂ ਤੇ ਗੁਰੂ ਸਵਾਰੇ ਪ੍ਰਬੰਧਕਾਂ ਦਾ ਧੰਨਵਾਦ ਹੈ। ਪਰ ਇਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ ਸਮਾਪਤੀ ਹੋਵੇ। ਗੁਰੂ ਸਾਹਿਬ ਜੀ ਨੇ ਜਿਸ ਵੇਲੇ ਲਲਕਾਰ ਕੀਤੀ ਤੇ ਉਸ ਵੇਲੇ ਮੌਤ ਵਰਗੀ ਖਾਮਸ਼ੀ ਸੀ। ਹੌਲੀ ਹੌਲੀ ਮਲਕੜੇ ਮਲਕੜੇ ਛੱਡੇ ਹੋਏ ਰਸਤੇ ਵਿੱਚ ਗੁਰੂ ਦੇ ਤਖ਼ਤ ਦੇ ਨਜ਼ਦੀਕ ਇੱਕ ਨੌਜਵਾਨ ਆ ਕੇ ਖਲੋ ਗਿਆ। ਵੇਦੀਆਂ ਦੇਦੀਆਂ ਗੁਰੂ ਦੀਆਂ ਨਜ਼ਰਾਂ ਇਹਦੇ ਤੇ ਟਿੱਕੀਆਂ। ਮਹਾਰਾਜ ਇਹਦੀ ਵੱਲ ਮੁਖਾਤਬ ਹੋਏ, ਤੂੰ ਆਇਆ ਹੈ ਮੇਰੀ ਤਲਵਾਰ ਦੀ ਪਿਆਸ ਬੁਝਾਉਣ ਲਈ ਆਇਆ ਹੈ? ਬੋਲਿਆ ਤਾਂ ਨਹੀਂ, ਲੇਕਿਨ ਚੁੱਪ ਨਾਲ ਸਿਰ ਨੋੜਾਇਆ, ਜਿਸ ਦਾ ਮਤਲਬ ਅੱਧੀ ਹਾਂ ਹੁੰਦਾ ਹੈ। ਫਾਸਿਕ ਲਿਖਿਆ ਅਲ ਖਾਮੋਸ਼ੀ ਨੀ ਮਰਜ਼ਾ, ਚੁੱਪ ਵੀ ਅੱਧੀ ਹਾਂ ਹੁੰਦੀ ਹੈ। ਸਿਰ ਨੋੜਾਇਆ, ਗੁਰੂ ਸਾਹਿਬ ਜੀ ਨੇ ਇਹਦੀ ਵੱਲ ਤੱਕਿਆ ਤੇ ਮਹਾਰਾਜ ਆਖਣ ਲੱਗੇ, ਨੌਜਵਾਨ ਗਰਦਨ ਨਾ ਝੁਕਾ, ਸਿੱਧੇ ਨਾ ਖਲੋ, ਮੇਰੀ ਗੱਲ ਸੁਣ ਤੇ ਜਵਾਬ ਦੇ। ਕੌਣ ਹੈ, ਕਿੱਥੋਂ ਆਇਆ, ਕੌਣ ਹੈ ਤੇ ਕਿੱਥੋਂ ਆਇਆ ਹੈ? ਕਿਉਂਕਿ ਹਜ਼ਾਰਾਂ ਦੀ ਤਾਦਾਦ ਵਿੱਚ ਮੈਂ ਭੁੱਲ ਗਿਆ, 80,000 ਦਾ ਇਕੱਠ ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ, ਖੋਜੀਆਂ ਨੇ ਲਿਖਿਆ, ਇਸ ਦਿਨ 80,000 ਦਾ ਇਕੱਠ ਸੀ। ਹਜ਼ੂਰ ਬੋਲੇ ਪਰ ਹਾਤਮਾਨਾ ਨਜ਼ਾਕਤ ਵਿੱਚ, ਸ਼ੇਰ ਵਾਂਗ, ਕੌਣ ਹੈ, ਕਿਉਂ ਆਇਆ ਹੈ, ਕੀ ਹੈ ਤੇਰਾ ਨਾਮ ਤੇ ਕਿੱਥੋਂ ਆਇਆ? ਇਹਨੇ ਹੱਥ ਜੋੜੇ, ਬਸਦ ਅਦਬ ਸਿਰ ਲੋੜਾ ਕੇ ਆਖਣ ਲੱਗਾ, ਮੈਂ ਖੱਤਰੀ ਸ਼੍ਰੇਣੀ ਚੋਂ ਹਾਂ, ਖਤਰੇਟਾ ਗੱਭਰੂ ਹਾਂ, ਲਾਹੌਰ ਤੋਂ ਆਇਆ ਹਾਂ, ਐਲਾਨ ਸੁਣ ਕੇ ਆਇਆ ਹਾਂ, ਸਿਰ ਨਜ਼ਰਾਨਾ ਲੈ ਕੇ ਆਇਆ ਲਾਹੌਰ ਤੋਂ, ਲਾਹੌਰ ਤੋਂ ਜਿੱਥੇ ਪੰਜਵੇਂ ਗੁਰੂ ਨਾਨਕ ਨੂੰ ਮੇਰੇ ਦਾਦੇ ਦੇ ਪਿਤਾ ਪੜਦਾਦੇ ਜੀ ਨੂੰ ਗੁਰੂ ਤੇਗ ਬਹਾਦਰ ਦੇ ਪਿਤਾ ਗੁਰੂ ਹਰਗੋਬਿੰਦ ਜੀ ਤੇ ਸ੍ਰੀ ਹਰਗੋਬਿੰਦ ਮਹਾਰਾਜ ਜੀ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ, ਮੇਰੇ ਪੜਦਾਦੇ ਨੂੰ ਉਸੇ ਲਾਹੌਰ ਤੋਂ ਆਇਆ ਜਿੱਥੇ ਤਵੀਆਂ ਤੇ ਬਿਠਾ ਕੇ ਕਬਾਬ ਕੀਤਾ ਸੀ, ਜਿੱਥੇ ਦੇਗਾਂ ਦੇ ਵਿੱਚ ਉਬਾਲਿਆ ਸੀ, ਜਿੱਥੇ ਭੱਠੀਆਂ ਵਿੱਚ ਅੱਗ ਦੇ ਲਾਟਾਂ ਉੱਤੇ ਤਵੇ ਡਾਂ ਡਾਂ ਕੇ ਉਹਨਾਂ ਦੀ ਰੇਸ਼ਮੀ ਕਾਇਆਂ ਨੂੰ ਧੁਆਂਖਣ ਦਾ ਯਤਨ ਕੀਤਾ ਸੀ, ਮੇਰੇ ਪੜਦਾਦੇ ਦੇ ਗਜ ਗਜ ਲੰਬੇ ਕੇਸਾਂ ਅੰਦਰ ਉਹੀ ਲਾਹੌਰ ਹੈ ਨਾ ਜਿੱਥੇ ਮੁਰਜ਼ਾ ਹੁਸੈਨ ਸੂਬਾ ਲਾਹੌਰ ਦੇ ਹੁਕਮ ਨਾਲ ਗੁਰਦਿੱਤੇ ਭੜਪੂੰਜੇ ਨੇ ਲਗਾਤਾਰ ਤੱਤੀ ਰੇਤਾ ਦੇ ਕੜਛੇ ਪਾ ਕੇ ਉਹਨਾਂ ਦੀ ਕਾਇਆਂ ਦੀਆਂ ਲੀਰਾਂ ਇਉਂ ਲਾ ਦਿੱਤੀਆਂ ਜਿਵੇਂ ਕਿਸੇ ਪੁਰਾਣੇ ਚੋਲੇ ਦੀਆਂ ਲੀਰਾਂ ਲੈ ਜਾਂਦੀਆਂ ਨੇ। ਉਸੇ ਲਾਹੌਰ ਤੋਂ ਆਇਆ, ਖੱਤਰੀਆਂ ਦੇ ਘਰੋਂ ਆਇਆ, ਜਿਸ ਖੱਤਰੀ ਘਰਾਣੇ ਦੀਆਂ ਆਧੁਨਿਕ ਆਦਤਾਂ ਦਾ ਆਧੁਨਿਕ ਹੁੰਦਾ ਹੈ, ਸਮਕਾਲੀ ਹੁਣ ਦੀਆਂ ਮਾਡਰਨ, ਜਿਸ ਖੱਤਰੀ ਘਰਾਣੇ ਦੀਆਂ ਪੁਰਾਣੀਆਂ ਟਰੈਡੀਸ਼ਨਾਂ ਖਤਮ ਹੋ ਗਈਆਂ, ਪੁਰਾਣੇ ਰਿਵਾਜ ਖਤਮ ਹੋ ਗਏ, ਜਿਹਨਾਂ ਬਾਬਤ ਮੋਢੀ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਅਕਾਲ ਪੁਰਖ ਦੇ ਰੂਪ ਨੇ ਗੁਰਬਾਣੀ ਵਿਚ ਆਖਿਆ ਧਨਾਸਵੀ ਮਹਲਾ ਪਹਿਲਾ, ਖੱਤਰੀਆਂ ਤਾਂ ਧਰਮ ਛੋਡਿਆ, ਖੱਤਰੀਆਂ ਤਾਂ ਧਰਮ ਛੋਡਿਆ। ਧਰਮ ਦੇ ਲੇਟੈਸਟ ਅਰਥ ਹੁੰਦੇ ਨੇ ਡਿਊਟੀ, ਡਿਊਟੀ ਇਜ਼ ਬਿਊਟੀ ਐਂਡ ਇਟ ਮਸਟ ਬੀ ਪਰਫੋਰਮਡ ਐਟ ਐਨੀ ਕੇਸ। ਕਿਸੇ ਇਨਸਾਨ ਦਾ ਹੁਸਨ ਇਸ ਲਈ ਨਹੀਂ ਕਿ ਉਹ ਪੁਸ਼ਾਕ ਕਿੱਦਾਂ ਦੀ ਪਾਉਂਦਾ, ਸੋਹਣੀ ਜ਼ਰਕ ਬਰਕ ਵਾਲੀ ਹੈ, ਇਸ ਲਈ ਨਹੀਂ ਉਹ ਚੰਗਾ ਕਿ ਉਹਦਾ ਕਿਆਮ ਤੁਆਮ ਖੁਰਾਕ ਪੁਸ਼ਾਕ ਕੈਸੀ ਹੈ, ਸਰੀਰ ਕਿੱਡਾ ਲੰਬਾ ਚੌੜਾ ਹੈ। ਉਹ ਇਸ ਲਈ ਹੁਸੀਨ ਹੈ ਕਿ ਉਹ ਆਪਣੇ ਫਰਜ਼ ਨੂੰ ਜੋ ਪਰਮੇਸ਼ਰ ਵੱਲੋਂ ਉਹਦੇ ਤੇ ਆਇਦਾ ਹੈ ਕਿਸ ਖੁਸ਼ ਸਲੂਬੀ ਨਾਲ ਸਰ ਅੰਜਾਮ ਦਿੰਦਾ ਹੈ, ਪੂਰਾ ਕਰਦਾ ਹੈ। ਤੋ ਡਿਊਟੀ ਨਿਭਾਉਣਾ ਹੀ ਮਨੁੱਖ ਦੀ ਸਹੀ ਖੂਬਸੂਰਤੀ ਹੋਇਆ ਕਰਦੀ। ਉਸੇ ਲਾਹੌਰ ਤੋਂ ਆਇਆ ਹੈ, ਜਿਸ ਲਾਹੌਰ ਸ਼ਹਿਰ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ, ਲਾਹੌਰ ਸ਼ਹਿਰ ਦਾਸ ਆਪਣੇ ਖਿਆਲ ਨੂੰ ਇੱਧਰ ਆਪਣੀ ਵੱਲ ਮਤਵਜੋ ਕਰਨਾ ਚਾਹੁੰਦਾ ਹੈ। ਜੇ ਕਿਸੇ ਬੱਚੇ ਦੇ ਇੱਕ ਚੀਖ ਨਾਲ ਤੁਸੀਂ ਐਬਸੈਂਟਡ ਮਾਇੰਡ ਹੋ ਜਾਓ ਤਾਂ ਆਪਣੀ ਮਿਹਨਤ ਤਾਂ ਫਿਰ ਆਏਗਾ ਗਈ, ਜਾਂ ਮੈਨੂੰ ਆਪਣਾ ਇੰਤਖਾਬ ਭੁੱਲ ਜਾਵੇਗਾ, ਜਾਂ ਕੋਈ ਗੱਲ ਅਸਤ ਵਿਅਸਤ ਹੋ ਜਾਏਗੀ। ਇਹ ਤੁਹਾਡੇ ਟਿਕਾਓ ਦਾ ਵੀ ਇਮਤਿਹਾਨ ਹੈ। ਬੀਬੀਆਂ ਕਦੀ ਕਦੀ ਕਰਦੀਆਂ ਬੱਚੇ ਨੂੰ ਇੱਦਾਂ ਕਰਕੇ ਇਮਤਿਹਾਨ, ਤੇ ਅੱਜ ਦਿਨ ਵੀ ਤਾਂ ਇਮਤਿਹਾਨ ਦਾ ਹੀ ਹੈ, ਟੈਸਟ ਡੇ ਹੈ, ਤੇ ਬੜੇ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਕਿੱਥੋਂ ਆਇਆ ਹੈ, ਲਾਹੌਰੋਂ, ਉਹੀ ਲਾਹੌਰ ਜਿਸ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਇਹ ਵਾਕ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਗੁਰਬਾਣੀ ਦੀ ਤੁੱਕ ਹੈ। ਉੱਥੇ ਦੇ ਜ਼ੁਲਮ ਉਸ ਲਾਹੌਰ ਵਿੱਚੋਂ, ਪੰਜਾਬ ਦੀ ਰਾਜਧਾਨੀ ਵਿੱਚੋਂ, ਤੇ ਕਿਸ ਸ਼੍ਰੇਣੀ ਚੋਂ, ਜੀ ਖੱਤਰੀਆਂ ਚੋਂ, ਉਸੇ ਸ਼੍ਰੇਣੀ ਵਿੱਚੋਂ ਜਿਹਦੇ ਵੀ ਮੋਢੀ ਬਾਬਾ ਜੀ ਕਹਿ ਗਏ ਨੇ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸੱਤ ਇੱਕ ਵਰਨ ਹੋਈ। ਹੁਣ ਜੇ ਏਕਤਾ ਤਾਂ ਅੱਛੀ ਹੁੰਦੀ ਹੈ, ਜੇ ਵਿਚਾਰ ਨਾ ਕਰੀਏ ਤਾਂ ਇੱਕ ਵਰਨ ਦਾ ਗੱਲ ਨਹੀਂ ਲੱਭ ਸਕੇਗੀ ਵਿੱਚੋਂ। ਕੌਣ ਨਹੀਂ ਜਾਣਦਾ ਕਿ ਏਕਤਾ ਅੱਛੀ ਹੁੰਦੀ ਹੈ। ਗੁਰੂ ਸਾਹਿਬ ਜੀ ਇੱਥੇ ਨਿੰਦਨੀਏ ਸ਼ਬਦਾਂ ਵਿੱਚ, ਨੈਗੇਟਿਵ ਸੈਂਸ ਅੰਦਰ, ਨਫੀ ਸੈਂਸ ਵਿੱਚ ਕਹਿ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਸਾਰੀ ਸ੍ਰਿਸ਼ਟੀ ਇੱਕੋ ਜਿਹੀ ਹੋ ਗਈ, ਇੱਕੋ ਜਿਹੀ ਤਾਂ ਅੱਛੀ ਹੁੰਦੀ ਹੈ। ਐਸੀ ਬਾਤ ਨੇ ਨੀਵੇਂ ਪਾਸੇ ਨੂੰ, ਅਧੋ ਗਤੀ ਨੂੰ, ਤਨੰਦਰ ਵੱਲ ਨੂੰ, ਧਰਮ ਵੱਲ ਨੂੰ, ਸਭ ਦੀ ਯੂਨਿਟੀ ਹੋ ਗਈ, ਅਧਰਮ ਵੱਲ ਨੂੰ ਤੁਰਨ ਲਈ ਸਭ ਦੀ ਏਕਤਾ ਹੋ ਗਈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਲ ਰਹੀ, ਮੈਨੇ ਅਭਾਵ ਹੋ ਗਈ, ਖਤਮ ਹੋ ਗਈ, ਮੁੱਕ ਗਈ, ਧਰਮ ਵਾਲੀ ਤਾਂ ਗੱਲ ਹੀ ਚਲੀ ਗਈ ਖੱਤਰੀਆਂ ਵਿੱਚੋਂ। ਅੱਛਾ ਤੂੰ ਸ਼੍ਰੇਣੀ ਚੋਂ ਆਇਆ, ਉਂਝ ਮੈਂ ਲਾਹੌਰ ਤੇ ਖੱਤਰੀ ਕਹਿ ਕੇ ਵੀ ਤੁਰ ਸਕਦਾ ਸਾਂ, ਪਰ ਅੰਦਰਲਾ ਨਹੀਂ ਮੰਨਿਆ ਕਿ ਹੋਰ ਵਿਸ਼ਲੇਸ਼ਣ ਕਰੀਏ ਇਹਨਾਂ ਦੋਹਾਂ ਗੱਲਾਂ ਦਾ। ਉਸ ਖਤਰੇ ਤੇ ਪਰਿਵਾਰ ਵਿੱਚੋਂ ਆਇਆ ਜਿਹਦੀ ਦਸ਼ਾ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖੀ ਹੈ, ਤੇ ਉਸ ਲਾਹੌਰ ਵਿੱਚੋਂ ਆਇਆ ਹੈ ਜਿਹਦੀ ਨੇ ਗੁਰਬਾਣੀ ਵਿੱਚ ਲਿਖਿਆ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਤਹਿਤ। ਮੈਨੂੰ ਦਰਕਾਰ ਵੀ ਉੱਥੋਂ ਹੀ ਬੰਦਾ ਸੀ, ਕਹਿੰਦੇ ਨੇ ਮਹਾਰਾਜ ਨੇ ਆਖਿਆ, ਉਹ ਨੌਜਵਾਨ ਲੈ ਪਕੜ ਤਲਵਾਰ, ਇਹ ਫੜ ਤਲਵਾਰ ਮੇਰੇ ਨਾਲ ਰਲ, ਜਿਸ ਹਿੰਦੁਸਤਾਨ ਦੀ ਰਾਜਧਾਨੀ ਅੰਦਰ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਬੰਦਿਆਂ ਦੇ ਵੇਂਦਿਆਂ ਵੇਂਦਿਆਂ ਮੁਗਲ ਹਕੂਮਤ ਨੇ ਮੇਰੇ ਦੇਸ਼ ਦੇ ਆਸ਼ਕਾਂ ਨੂੰ ਆਰਿਆਂ ਨਾਲ ਚੀਰਿਆ ਹੈ, ਜਿਉਂਦੇ ਸਾੜਿਆ ਹੈ, ਡੇਗਾਂ ਵਿੱਚ ਤਾੜਿਆ ਹੈ, ਅਤੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਰਮ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਿਰ ਲਾ ਦਿੱਤਾ ਹੈ, ਚਿੱਟੀ ਦੁਪਹਿਰ ਵੇਲੇ ਧੜ ਤੇ ਸਿਰ ਘੰਟਿਆਂ ਬੱਧੀ ਪਹਿਰਾਂ ਬੱਧੀ ਚਾਂਦਨੀ ਚੌਕ ਅੰਦਰ ਪਏ ਰਹੇ, ਕਿਸੇ ਉਠਾਇਆ ਨਹੀਂ। ਮੈਂ ਉਸ ਦੇਸ਼ ਦੇ ਲੋਕਾਂ ਦੀ ਕਾਇਆ ਪਲਟਣੀ ਚਾਹੁੰਦਾ, ਉਹਨਾਂ ਨੂੰ ਇੰਜੈਕਟ ਕਰਨਾ ਚਾਹੁੰਦਾ ਹਾਂ, ਉਹਨਾਂ ਅੰਦਰ ਕੋਈ ਜੀਵਨ ਦੀ ਰੌਣ ਮੁਕਾਉਣੀ ਚਾਹੁੰਦਾ ਹਾਂ। ਲੈ ਫੜ ਤਲਵਾਰ, ਕੱਲਾ ਕੱਲਾ ਹੀ ਹੁੰਦਾ ਹੈ, ਦੋ ਹਮ ਖਿਆਲ ਰਲ ਜਾਣ, ਉਤਸ਼ਾਹੀ ਰਲ ਜਾਣ ਤਾਂ ਯਾਰਾਂ ਹੋ ਜਾਂਦੇ ਨੇ। ਫੜ ਤਲਵਾਰ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਸਤਿਗੁਰਾਂ ਨੇ ਬੜੇ ਭਾਰੀ ਇਕੱਠ ਵਿੱਚ ਖੱਤਰੇ ਤੇ ਪੁੱਤਰ ਨੂੰ, ਗੱਭਰੂ ਨੌਜਵਾਨ ਨੂੰ, ਲਾਹੌਰ ਤੋਂ ਆਏ ਹੋਏ ਨੂੰ, ਨਾਂ ਦੇ ਦਇਆ ਰਾਮ ਨੂੰ ਤਲਵਾਰ ਪੇਸ਼ ਕੀਤੀ ਤਾਂ ਇਹ ਲਰਜ਼ਾ ਖਾ ਕੇ, ਕਾਂਬਾ ਖਾ ਕੇ ਪਿੱਛੇ ਹਟ ਗਿਆ ਇੱਕ ਕਦਮ, ਤੇ ਇਸਨੇ ਹੱਥ ਜੋੜ ਕੇ ਕੰਬਦੇ ਕੰਬਦੇ ਹੱਥਾਂ ਨਾਲ ਲਰਜ਼ਾ ਖੇਲ ਆਵਾਜ਼ ਨਾਲ ਇੱਕ ਗੱਲ ਆਖੀ, ਆਖਣ ਲੱਗਾ ਮਹਾਰਾਜ ਤਲਵਾਰ ਨਹੀਂ, ਮੈਨੂੰ ਤਲਵਾਰ ਦੀ ਕੋਈ ਵਿਉਂਤ, ਕੋਈ ਜੁਗਤ, ਕੋਈ ਢੰਗ ਨਹੀਂ ਆਉਂਦਾ, ਤਲਵਾਰ ਨਾ ਫੜਾਓ। ਮਹਾਰਾਜ ਕਹਿੰਦੇ ਹੋਰ ਕੀ ਫੜਾਵਾਂ। ਕਹਿੰਦਾ ਜਿਹੜਾ ਕਿੱਤਾ ਮੇਰੇ ਪਿਤਾ, ਪਿਤਾ ਦੇ ਪਿਤਾ ਤੇ ਉਸਦੇ ਪਿਤਾ, ਯਾਨੀ ਜੋ ਸਾਡਾ ਪੁਸ਼ਤੈਨੀ ਕਾਰੋਬਾਰ ਹੈ ਉਹ ਮੇਰੇ ਤੋਂ ਕਰਵਾ ਲਓ। ਮਹਾਰਾਜ ਨੇ ਕਿਹਾ ਕੀ ਹੈ ਤੇਰਾ ਪੁਸ਼ਤੈਨੀ ਕਿੱਤਾ? ਤੇ ਦੱਸਦਾ ਏ
1: ਕੰਮ ਹਮਾਰਾ ਤੋਲੇ ਤਕੜੀ, ਨੰਗੀ ਕਦ ਕਭੀ ਨਾ ਪਕੜੀ, ਨੰਗੀ ਕਦ ਕਭੀ ਨਾ ਪਕੜੀ, ਚਿੜੀ ਉੜੀ ਜਲ ਸੇ ਮਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ, ਦੁਸ਼ਮਨ ਸੇ ਕੈਸੇ ਲੜ ਪਾਏ।
0: ਇਤਿਹਾਸ ਨੇ ਇਹ ਵਾਕ ਸੁਰੱਖਿਅਤ ਰੱਖੇ ਨੇ, ਰਿਕਾਰਡ ਵਿਚ ਰੱਖੇ ਨੇ, ਸੰਭਾਲ ਕੇ ਰੱਖੇ ਹੋਏ ਨੇ।